0: ਉਦਵਾਚ ਕੋੜ ਕੋੜ ਮਹੱਲਾ ਪਹਿਲਾ
1: ਸੱਚਤਾ ਪ੍ਰਜਾਣੀਐ ਜਨ ਸੱਚਾ ਕੋੜ ਕਿਮਲ ਪ੍ਰਤਨ ਕਰੇ ਅੱਛਾ ਧੋਵੇ ਸੱਚਤਾ ਪ੍ਰਜਾਣੀਐ ਡਸ

0: ਅਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੋ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤ।

ਲਿਖਾ ਗੁਨਾ ਤੇ ਬਿਉਨਾ ਪਚਾਰੀਏ ਐਸੀ ਕਦਾ ਨਾ ਕਰਕੇ ਗਿਆ ਹਾਰੀਏ ਪੜਿਆ ਤਿਉਨੀਆਂ ਵਿਚਾਰ ਕੇ ਵਿਚਾਰੀਏ।

ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ ਸਤਿਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ ਤ੍ਰਿਤੇ ਰਥ ਜਿਤੇ ਕਾ ਜੋਰ ਗ੍ਰਿਥ ਵਾਹੋ।

Seva Kredisi'ne okunur.

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ।

ਸੋ ਸਾਹਿਬ ਸਦਾ ਸੰਭਾਲੀਏ, ਇਸ ਕਿਤਾਬ ਪਾਈਏ ਆਪਣਾ ਸਾਕਾਲ ਬ੍ਰੇਕ ਭਾਲੀਏ, ਬੰਦਾ ਮੂਲ ਨਾ ਕਿੱਥੇ ਦੇ ਲੰਬੀ ਨਦਰ ਨਿਹਾਲੀਏ, ਜੋ ਸਾਹਿਬ ਨਾਲ

श्री वाहे गुरु साहेब जी।

जैसी मैं आवे खसम की वानी,

जोरी मंगे

जप तुसी सहेली जमदार न हो खड़िया सिख सुनो महली हो।

صاحب کمال کرونا ندھان سمرت گردیو ولی کل عالم تن ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਗੁਰੂ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੇ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਵਡਹੰਸ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 566 ਔਰ 67 ਦੇ ਉੱਪਰ ਇਹ ਪਾਵਨ ਬਚਨ ਸੁਭਾਇਮਾਨ ਹੈ। 8 ਪਦਿਆਂ ਦਾ ਇਹ ਪਾਵਨ ਬਚਨ ਹੈ ਜੀ। ਪਿਛਲੇਰੇ ਦਿਨਾਂ ਤੋਂ ਆਪਾਂ ਵਿਚਾਰਦੇ ਆ ਰਹੇ ਹਾਂ, ਪਹਿਲੇ 5 ਪਦਿਆਂ ਦੀ ਵਿਚਾਰ ਆਪ ਸੰਗਤਾਂ ਕੱਲ੍ਹ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਰਹਿੰਦੇ ਸ਼ਬਦ ਦਾ 3 ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਅੱਜ ਜਿਹੜੇ 3 ਪਦੇ ਬਖਸ਼ਿਸ਼ ਕੀਤੇ ਨੇ, ਇਹਦੇ ਵਿੱਚ ਨਾ ਜੀ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਦਾ ਜ਼ਿਕਰ ਕਰਦਿਆਂ ਪਹਿਲਾਂ ਤਾਂ ਉਹ ਅਲੱਖ ਅਪਾਰ ਹੈ ਉਹਦਾ ਜ਼ਿਕਰ ਕੀਤਾ, ਫਿਰ ਉਸ ਤੋਂ ਬਾਅਦ 'ਚ ਜੀ ਮਨੁੱਖ ਦੇ ਇਸ ਕਾਇਆ ਇਸ ਸਰੀਰ ਦਾ ਜ਼ਿਕਰ ਕਰਦੇ ਹਾਂ ਅਤੇ ਅਕਾਲ ਪੁਰਖ ਦੇ ਸੋਹਣੇ ਘਰ ਦਾ ਜ਼ਿਕਰ ਕੀਤਾ। ਫਿਰ ਮਾਲਕ ਜੀ ਨੇ ਜ਼ਿਕਰ ਕਰਦੇ ਹਾਂ ਮਨੁੱਖ ਦੇ ਜੀਵਨ ਦੇ ਵਿੱਚ ਜਦੋਂ ਜੀਵ ਅਕਾਲ ਪੁਰਖ ਦੀ ਪ੍ਰਾਪਤੀ ਕਰਦਾ ਅਤੇ ਉਦੋਂ ਇਹਦਾ ਜੀਵਨ ਕਿਸ ਤਰ੍ਹਾਂ ਦਾ ਬਣ ਜਾਂਦਾ, ਇਹ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਜੀ ਮਾਲਕ ਨੇ ਸ਼ਬਦ ਆਰੰਭ ਕਰਦਿਆਂ 6ਵੇਂ ਪਦੇ ਤੋਂ ਮੇਰੇ ਸਾਹਿਬਾ ਅਲੱਖ ਅਪਾਰਾ, ਮੇਰੇ ਸਾਹਿਬਾ ਹੇ ਮੇਰੇ ਮਾਲਕਾ, ਅਲੱਖ ਤੂੰ ਸਾਡੇ ਲਖਣ ਤੋਂ ਪਰੇ ਹੈ, ਸਾਡੀ ਮਤ ਤੋਂ ਪਰੇ ਹੈ ਤੂੰ, ਅਸੀਂ ਤੈਨੂੰ ਜਾਣ ਨਹੀਂ ਸਕਦੇ, ਤੈਨੂੰ ਲੱਖ ਨਹੀਂ ਸਕਦੇ ਅਸੀਂ। ਤੂੰ ਸਾਡੀ ਸਮਝ ਤੋਂ ਪਰੇ ਹੈ ਨਾ, ਅਲੱਖ ਦਾ ਮਤਲਬ ਸਮਝ ਤੋਂ ਪਰੇ, ਜਿਹਨੂੰ ਲਖਿਆ ਨਾ ਜਾ ਸਕੇ, ਜਾਣਿਆ ਨਾ ਜਾ ਸਕੇ। ਵੱਡੇ ਮੇਰੇ ਸਾਹਿਬਾ ਅਲੱਖ ਅਪਾਰਾ, ਅਪਾਰ ਜਿਹਦਾ ਪਾਰਲਾ ਬੰਨਾ ਕੋਈ ਨਹੀਂ, ਜਿਹੜਾ ਵਿਸ਼ਾਲ ਹੀ ਹੈ ਬਸ, ਪਾਰਲਾ ਬੰਨਾ ਉਹਦਾ ਹੋਏਗਾ ਜੀ ਜਿਹਦਾ ਉਰਵਾਰ ਹੋਏਗਾ, ਉਰਲਾ ਬੰਨਾ ਜਿਹਦਾ ਹੋਏਗਾ, ਅਖੀਰ ਤੇ ਉਹਦਾ ਹੀ ਹੋਏਗਾ ਨਾ ਜੀ ਜਿਹਦੀ ਸ਼ੁਰੂਆਤ ਹੋਏਗੀ। ਤੇ ਜੇ ਹੁਣ ਅਸੀਂ ਆਪਣੇ ਆਪ ਨੂੰ ਪੁੱਛ ਕੇ ਵੇਖ ਲਈ ਵੇਖੀਏ ਵੀ ਰੱਬ ਦੀ ਸ਼ੁਰੂਆਤ ਕਿੱਥੇ ਹੈ, ਤੇ ਸਾਡੇ ਕੋਲ ਜਵਾਬ ਨਹੀਂ ਹੈ। ਜੇ ਅਕਾਲ ਪੁਰਖ ਦੀ ਸ਼ੁਰੂਆਤ ਦਾ ਸਾਡੇ ਕੋਲ ਜਵਾਬ ਨਹੀਂ, ਅਖੀਰ ਦਾ ਜਵਾਬ ਕਿੱਥੋਂ ਹੋਏਗਾ। ਹੁਣ ਆਪਣੀ ਗੱਲ ਕਰ ਲਓ, ਸਾਡੀ ਸ਼ੁਰੂਆਤ ਦਾ ਸਾਨੂੰ ਪਤਾ ਹੈ, ਕੋਈ ਕਹਿੰਦਾ ਮੈਂ 1960 ਵਿੱਚ ਜਨਮ ਲਿਆ, ਕੋਈ ਕਹਿੰਦਾ 70 ਚ ਲਿਆ, ਕੋਈ ਕਹਿੰਦਾ 80 ਚ ਲਿਆ, ਕੋਈ 82 ਚ ਲਿਆ, ਨਾ ਕੋਈ 90 ਚ,
ਸਾਡਾ ਇੱਕ ਅਖੀਰ ਵੀ ਹੋਏਗਾ। ਉਹ ਅਖੀਰ ਜਿਉਂਦੇ ਨੂੰ ਨਹੀਂ ਪਤਾ, ਜਿਹੜਾ ਜੀਵ ਜੀਵਤ ਹੈ ਉਹਨੂੰ ਨਹੀਂ ਪਤਾ ਵੀ ਮੇਰਾ ਅਖੀਰ। ਹਾਂ, ਜਦੋਂ ਅਖੀਰ ਹੋ ਜਾਏਗਾ, ਬਾਕੀ ਸਭ ਨੂੰ ਪਤਾ ਹੋਏਗਾ ਵੀ ਇਹਦਾ ਅਖੀਰ ਹੈ। ਸਭ ਨੂੰ ਪਤਾ ਹੋਏਗਾ। ਅਕਾਲ ਪੁਰਖ ਦੀ ਸ਼ੁਰੂਆਤ ਕੀ ਹੈ ਕਿਸੇ ਨੂੰ ਨਹੀਂ ਪਤਾ, ਸਿਵਾਏ ਉਹਦੇ ਤੋਂ ਕਿਸੇ ਨੂੰ ਨਹੀਂ। ਸਾਨੂੰ ਪਤਾ ਵੀ ਰੱਬ ਕਦੋਂ ਆਇਆ, ਰੱਬ ਕਦੋਂ ਬਣਿਆ, ਉਹਨੇ ਸ੍ਰਿਸ਼ਟੀ ਕਦੋਂ ਬਣਾਈ, ਉਹਨੇ ਸੰਸਾਰ ਕਦੋਂ ਬਣਿਆ, ਉਹਨੇ ਆਪਣੇ ਆਪ ਨੂੰ ਸਾਜਿਆ ਕਦੋਂ, ਸਾਡੇ ਕੋਲ ਕੋਈ ਜਵਾਬ ਨਹੀਂ ਹੈ। ਹਾਂ, ਇਹ ਜਵਾਬ ਜ਼ਰੂਰ ਹੈ ਸਾਡੇ ਕੋਲ ਵੀ ਉਹ ਆਪ ਹੀ ਆਪ ਹੈ। ਬਸ ਜੋ ਗੁਰੂ ਸਾਹਿਬ ਨੇ ਸਾਨੂੰ ਮੱਤ ਦਿੱਤੀ ਵੀ ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਹਨੂੰ ਕਿਸੇ ਨੇ ਘੜਿਆ ਨਹੀਂ ਹੈ, ਉਹਨੂੰ ਕਿਸੇ ਨੇ ਸਥਾਪਿਤ ਨਹੀਂ ਕੀਤਾ, ਉਹ ਆਪਣੇ ਆਪ ਵਿੱਚ ਆਪ ਹੀ ਹੈ। ਪਰ ਸਾਡੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਵੀ ਰੱਬ ਦੀ ਸ਼ੁਰੂਆਤ ਕਿੱਥੋਂ ਅਤੇ ਕਦੋਂ ਹੈ। ਉਰਵਾਰ ਫਿਰ ਇਸੇ ਕਰਕੇ ਗੁਰੂ ਸਾਹਿਬ ਨੇ ਅਪਾਰ ਸ਼ਬਦ ਵਰਤਿਆ, ਜੇ ਉਹਦਾ ਉਰਵਾਰ ਨਹੀਂ ਹੈ ਤਾਂ ਉਹਦਾ ਪਾਰ ਵੀ ਨਹੀਂ ਹੈ। ਪਰ ਵੀ ਅਲੱਖ ਵੀ ਹੈ ਅਤੇ ਅਪਾਰ ਵੀ ਹੈ। ਅਲੱਖ ਜਿਹਨੂੰ ਸਮਝਿਆ ਨਾ ਜਾ ਸਕੇ, ਜਿਹਨੂੰ ਜਾਣਿਆ ਨਾ ਜਾ ਸਕੇ, ਜਿਹੜਾ ਮਤ ਦੇ ਵਿੱਚ ਨਾ ਆ ਸਕੇ, ਅਪਾਰ ਜਿਹਦਾ ਪਾਰਲਾ ਬੰਨਾ ਹੀ ਨਾ ਲੱਭੇ, ਫਿਰ ਕਹਿੰਦੇ ਵੱਡੇ ਮੇਰੇ ਸਾਹਿਬਾ ਅਲੱਖ ਅਪਾਰ ਅਪਾਰਾ। ਇੱਕ ਬਚਨ ਆਪਾਂ ਹੋਰ ਪੜ੍ਹ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਕੋਈ ਨਹੀਂ ਜਾਣਦਾ, ਕਿਸੇ ਕੋਲ ਜਵਾਬ ਨਹੀਂ, ਕਿਉਂਕਿ ਵੱਡੇ ਮੇਰੇ ਸਾਹਿਬ ਮਾਲਕਾ ਤੂੰ ਵੱਡਾ ਹੀ ਬੜਾ, ਤੇਰੀ ਵਿਸ਼ਾਲਤਾ ਹੀ ਬਹੁਤ ਹੈ, ਤੇਰੀ ਵਿਸ਼ਾਲਤਾ ਇੰਨੀ ਕਿ ਮਨੁੱਖ ਦੀ ਸਮਝ ਵਿੱਚ ਤੇਰੀ ਵਿਸ਼ਾਲਤਾ ਕਦੇ ਵੀ ਨਹੀਂ ਆ ਸਕਦੀ, ਕਦੇ ਵੀ ਨਹੀਂ। ਫਿਰ ਸਤਿਗੁਰੂ ਕਹਿੰਦੇ ਕਿਉਂ ਕਰ ਕਰੋ ਬੇਨੰਤੀ, ਕਹਿੰਦੇ ਮੈਂ ਕਿਵੇਂ ਬੇਨਤੀ ਕਰਾਂ। ਹਾਂ, ਮੈਂ ਆਖ ਨਾ ਜਾਣਾ, ਮੈਨੂੰ ਤਾਂ ਆਖਣਾ ਹੀ ਨਹੀਂ ਆਉਂਦਾ, ਮੈਂ ਬੇਨਤੀ ਕਿਵੇਂ ਕਰਾਂ। ਹੁਣ ਇਹਨੂੰ ਇੱਦਾਂ ਕਹਿ ਲਈਏ ਵੀ ਮੈਂ ਬੇਨਤੀ ਕਰਾਂ ਕਿਵੇਂ, ਮੈਨੂੰ ਤਾਂ ਬੇਨਤੀ ਕਰਨੀ ਨਹੀਂ ਆਉਂਦੀ, ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਉਸ ਵੱਡੇ ਦੇ ਅੱਗੇ, ਉਸ ਸਾਹਿਬ ਦੇ ਅੱਗੇ ਬੋਲੀ ਦਾ ਕਿਵੇਂ ਹੈ, ਮੇਰੇ ਕੋਲ ਤੇ ਬੋਲਣ ਦਾ ਢੰਗ ਵੀ ਨਹੀਂ। ਉਸ ਅਕਾਲ ਦੇ ਅੱਗੇ, ਉਸ ਅਲੱਖ ਦੇ ਅੱਗੇ, ਉਸ ਅਪਾਰ ਦੇ ਅੱਗੇ ਮੈਂ ਬੇਨਤੀ ਕਿਵੇਂ ਕਰਾਂ, ਮੇਰੇ ਕੋਲ ਤੇ ਬੇਨਤੀ ਦਾ ਤਰੀਕਾ ਵੀ ਹੈ ਨਹੀਂ। ਬੇਨਤੀ ਲਈ ਸ਼ਬਦ ਚਾਹੀਦੇ ਨੇ, ਹੈ ਨਹੀਂ ਮੇਰੇ ਕੋਲ, ਤਰੀਕਾ ਚਾਹੀਦਾ ਹੈ ਨਹੀਂ ਮੇਰੇ ਕੋਲ। ਸਤਿਗੁਰੂ ਮੈਂ ਤੇਰੇ ਅੱਗੇ ਬੇਨਤੀ ਕਿਵੇਂ ਕਰਾਂ, ਕਿਉਂ, ਕਿਉਂਕਿ ਹਾਂ ਆਖ ਨਾ ਜਾਣਾ, ਮੈਨੂੰ ਤਾਂ ਆਖਣਾ ਹੀ ਨਹੀਂ ਆਉਂਦਾ। ਇਹ ਤਾਂ ਸਾਨੂੰ ਲੱਗੀ ਜਾਂਦਾ ਵੀ ਅਸੀਂ ਹੱਥ ਜੋੜ ਕੇ ਉਹਦੇ ਅੱਗੇ ਖੜੋ ਜਾਂਦੇ ਹਾਂ ਅਤੇ ਅਸੀਂ ਬੇਨਤੀ ਕਰ ਰਹੇ, ਬੇਨਤੀ ਕਰ ਰਹੇ ਅਸੀਂ, ਸਾਨੂੰ ਇਹ ਲੱਗ ਰਿਹਾ ਨਾ ਵੀ ਅਰਦਾਸ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ। ਇਹੀ ਵਿਧੀ ਹੈ ਬੇਨਤੀ ਕਰਨ ਦੀ। ਮਤਲਬ ਕਹਿੰਦੇ ਮੈਨੂੰ ਪਤਾ ਹੀ ਨਹੀਂ ਹੈ ਬੇਨਤੀ ਕਿੱਦਾਂ ਕਰੀ ਦੀ। ਹੁਣ ਜਿਵੇਂ ਆਪਾਂ ਸੰਸਾਰਕ ਤੌਰ 'ਤੇ ਗੱਲ ਕਰੀਏ, ਜਿਹੜਾ ਕਾਰਜ ਆਪਾਂ ਕਦੇ ਕੀਤਾ ਹੀ ਨਹੀਂ, ਆਪਾਂ ਕਹਿ ਦਿੰਦੇ ਹਾਂ ਨਾ ਵੀ ਮੈਨੂੰ ਤਰੀਕਾ ਨਹੀਂ ਹੈ, ਢੰਗ ਨਹੀਂ ਹੈ, ਪਰ ਮੈਨੂੰ ਸਿਖਾਓ ਮੈਂ ਕਾਰਜ ਕਰਾਂ ਕਿਵੇਂ, ਉਹ ਕਾਰਜ ਕਿਵੇਂ ਕਰਾਂ। ਅਕਾਲ ਪੁਰਖ ਜੀਓ, ਮੈਨੂੰ ਬੇਨਤੀ ਕਰਨ ਦਾ ਤਰੀਕਾ ਨਹੀਂ ਹੈ, ਢੰਗ ਨਹੀਂ ਹੈ,

ਮਨੁੱਖ ਤੇ ਚਾਹੁੰਦਾ ਹੈ ਵੀ ਜਿਹੜਾ ਅੱਗੇ ਮੇਰੇ ਆ ਕੇ ਬੇਨਤੀ ਕਰੇ ਉਹ ਗੋਡਿਆਂ ਭਾਰ ਹੋਵੇ। ਮਨੁੱਖ ਚਾਹੁੰਦਾ ਹੈ ਜਿਹੜਾ ਮੇਰੇ ਅੱਗੇ ਬੇਨਤੀ ਕਰਨ ਆਇਆ ਉਹ ਨੀਵੀਂ ਪਾ ਕੇ ਮੇਰੇ ਅੱਗੇ ਅਰਜੋਈ ਕਰੇ, ਆਪਦੀਆਂ ਅੱਖਾਂ ਨਾ ਚੁੱਕੇ, ਫਿਰ ਅੱਗੋਂ ਮੈਂ ਸੁਣਾ ਨਾ ਸੁਣਾ, ਮੈਂ ਉਹਦੀ ਮੰਨਾ ਨਾ ਮੰਨਾ, ਉਹ ਮੇਰੀ ਮਰਜ਼ੀ ਹੈ, ਪਰ ਜਿਹੜਾ ਮੇਰੇ ਅੱਗੇ ਬੇਨਤੀ ਕਰਨ ਆਇਆ ਉਹ ਨੀਵਾਂ ਹੋ ਕੇ ਆਵੇ, ਉਹ ਮੇਰੇ ਅੱਗੇ ਝੁੱਕ ਕੇ ਆਵੇ, ਉਹ ਮੇਰੇ ਅੱਗੇ ਗੋਡੇ ਟੇਕੇ, ਮੇਰੇ ਅੱਗੇ ਆ ਕੇ ਨੱਕ ਰਗੜੇ, ਫਿਰ ਮੈਂ ਉਹਦੇ ਨਾਲ ਜਿੱਦਾਂ ਦਾ ਮਰਜ਼ੀ ਸਲੂਕ ਕਰਾਂ ਉਹ ਮੇਰੇ ਅੱਗੇ ਫਿਰ ਬੇਨਤੀ ਕਰੇ। ਮਨੁੱਖ ਦਾ ਸੁਭਾਅ ਤੇ ਕਹਿੰਦਾ ਹੈ। ਪਰ ਅਕਾਲ ਪੁਰਖ ਜੀ, ਹੁਣ ਮੈਂ ਤੇਰੇ ਅੱਗੇ ਅਰਜੋਈ ਕਰਨੀ ਹੈ, ਤੇਰੇ ਅੱਗੇ ਬੇਨਤੀ ਕਰਨ ਵਾਸਤੇ ਮੈਂ ਕਿਹੜਾ ਸਲੀਕਾ ਅਪਣਾਵਾਂ, ਕਿਹੜਾ ਢੰਗ ਵਰਤਾਂ, ਤੂੰ ਮੇਰੀ ਅਰਜੋਈ ਨੂੰ ਸੁਣ ਲਵੇਂ, ਕਿਉਂਕਿ ਤੂੰ ਵੱਡਾ ਹੀ ਬੜਾ, ਤੂੰ ਤੇ ਵੱਡਾ ਬਹੁਤ ਹੈ। ਹੁਣ ਜਿਹੜਾ ਬਹੁਤ ਵੱਡਾ ਹੋਵੇ ਉਹਨੂੰ ਡਾਇਰੈਕਟ ਥੋੜ੍ਹੀ ਮਿਲਿਆ ਜਾਂਦਾ। ਫਿਰ ਅੱਗੋਂ ਕਿੰਨੇ ਬੰਦੇ ਜਿਹਨਾਂ ਤੋਂ ਪਹਿਲਾਂ ਤਰਲੇ ਕਰਨੇ ਪੈਂਦੇ, ਜਿਨ੍ਹਾਂ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ, ਪਹਿਲਾਂ ਪੁੱਛਣਾ ਪੈਂਦਾ ਵੀ ਅਸੀਂ ਮਿਲ ਲਈਏ, ਅਸੀਂ ਮਿਲਣ ਜਾਈਏ, ਸਾਨੂੰ ਮਿਲਣਗੇ ਉਹ। ਇਸੇ ਤਰ੍ਹਾਂ ਅਕਾਲ ਪੁਰਖ ਤੇ ਦੁਨੀਆਂ ਦੇ ਮਾਲਕ ਨੇ, ਸੰਸਾਰ ਦੇ ਮਾਲਕ ਨੇ, ਅਤੇ ਜੇ ਹੁਣ ਅਸੀਂ ਸੰਸਾਰ ਦੇ ਮਾਲਕ ਨੂੰ ਮਿਲਣਾ ਹੋਵੇ ਤਾਂ ਸਿੱਧਾ ਕਿਵੇਂ ਮਿਲ ਲਈਏ? ਉਹਨੂੰ ਮਿਲਣ ਵਾਸਤੇ ਵੀ ਤਾਂ ਫਿਰ ਕੋਈ ਨਾ ਕੋਈ ਤਰੀਕਾ, ਕੋਈ ਨਾ ਕੋਈ ਢੰਗ ਅਪਣਾਉਣਾ ਹੀ ਪਏਗਾ ਨਾ, ਫਿਰ ਉਹਨੂੰ ਮਨਾਉਣਾ ਪਏਗਾ ਵੀ ਮਾਲਕਾ ਮੈਂ ਤੇਰੇ ਅੱਗੇ ਅਰਜੋਈ ਕਰਨੀ ਚਾਹੁੰਦਾ, ਤੈਨੂੰ ਮਿਲਣਾ ਚਾਹੁੰਦਾ, ਦੱਸ ਮੈਂ ਤੈਨੂੰ ਮਿਲਾਂ ਕਿਵੇਂ, ਮੈਂ ਤੇਰੇ ਅੱਗੇ ਖੜੋ ਕੇ ਅਰਦਾਸ ਕਰਾਂ ਕਿਵੇਂ, ਤੇਰੇ ਅੱਗੇ ਬੇਨਤੀ ਕਿਵੇਂ ਕਰਾਂ, ਤੂੰ ਦੱਸ, ਕਿਉਂਕਿ ਮੇਰੇ ਕੋਲ ਸਲੀਕਾ ਨਹੀਂ ਹੈ। ਫਿਰ ਸਤਿਗੁਰੂ ਦੀ ਬਾਣੀ ਪੜ੍ਹੋ। ਇੱਕ ਬਚਨ ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ ਹੈ, ਦੋਏ ਕਰ ਜੋੜ ਕਰੋ ਅਰਦਾਸ। ਮਲਕਾ ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਾਂ, ਕੀ ਤੈਨੂੰ ਚੰਗਾ ਲੱਗੇਗਾ? ਹੁਣ ਦੋਏ ਕਰ ਜੋੜ ਕਰੋ ਅਰਦਾਸ, ਇਹ ਇੱਕ ਤਰੀਕਾ ਹੈ। ਕਾਹਦਾ? ਬੇਨਤੀ ਕਰਨ ਦਾ। ਅਸੀਂ ਇਹ ਤਰੀਕਾ ਵਰਤ ਲਿਆ, ਗੁਰੂ ਸਾਹਿਬ ਨੇ ਕਿਹਾ ਦੋਵੇਂ ਹੱਥ ਜੋੜ ਕੇ ਮੈਂ ਤੇਰੇ ਅੱਗੇ ਬੇਨਤੀ ਕਰਾਂ, ਆਪਾਂ ਤਰੀਕਾ ਵਰਤ ਲਿਆ। ਪਰ ਕੀ ਉਹਨੂੰ ਮੇਰੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦਾ ਤਰੀਕਾ ਪਸੰਦ ਆਏਗਾ? ਸਵਾਲ ਤੇ ਵੀ ਹੈ ਨਾ। ਫਿਰ ਜਿਹੜੀ ਮੈਂ ਅਰਦਾਸ ਉਹਦੇ ਅੱਗੇ ਕਰਨ ਲੱਗਾ, ਕੀ ਉਹਨੂੰ ਉਹ ਅਰਦਾਸ ਪਸੰਦ ਆਏਗੀ? ਆਪਾਂ ਕਿਸੇ ਅੱਗੇ ਐਪਲੀਕੇਸ਼ਨ ਲਿਖੀਏ, ਅਰਜ਼ੀ ਲਿਖੀਏ, ਉਹਨੂੰ ਸਾਡੀ ਲਿਖੀ ਅਰਜ਼ੀ ਪਸੰਦ ਨਾ ਆਵੇ, ਕਹਿੰਦਾ ਲੈ ਜਾ ਭਾਈ ਦੁਬਾਰਾ ਲਿਖ ਕੇ ਲਿਆ, ਫਿਰ ਅਸੀਂ ਦੁਬਾਰਾ ਲਿਖਦੇ, ਉਹ ਫਿਰ ਮੋੜ। ਫਿਰ ਵੇਖੋ ਨਾ, ਹਰ ਇੱਕ ਮਹਿਕਮੇ ਦੇ ਵਿੱਚ ਅਰਜ਼ੀ ਲਿਖਣ ਵਾਲਾ ਬੰਦਾ ਵੱਖਰਾ ਬੈਠਾ ਹੈ, ਜਿੱਥੇ ਮਰਜ਼ੀ ਚਲੇ ਜਾਓ। ਹਾਲਾਂਕਿ ਆਪਾਂ ਜੇ ਕਹੀਏ ਅੱਜ ਦਾ ਸਮਾਜ ਪੜ੍ਹਿਆ ਲਿਖਿਆ ਹੈ, ਅੱਜ ਦਾ ਨੌਜਵਾਨ, ਅੱਜ ਦੀ ਪੀੜ੍ਹੀ ਪੜ੍ਹੀ ਲਿਖੀ ਹੈ, ਅੱਜ ਦੀ ਜਨਰੇਸ਼ਨ ਪੜ੍ਹੀ ਲਿਖੀ, ਪਰ ਜਦੋਂ ਐਪਲੀਕੇਸ਼ਨ ਲਿਖਾਉਣੀ ਹੁੰਦੀ ਹੈ ਫਿਰ ਮਹਿਕਮੇ ਦੇ ਬਾਹਰ ਬੈਠੇ ਕੋਲੋਂ ਲਿਖਵਾਉਣੀ ਪੈਂਦੀ ਹੈ ਵੀ ਤੂੰ ਲਿਖ ਕੇ ਦੇ ਵੀ ਮੈਂ ਲਿਖਾਂ ਕੀ, ਮੈਂ ਉਵੇਂ ਹੀ ਲਿਖੂ ਜਿਵੇਂ ਤੂੰ ਦੱਸੇਗਾ, ਕਿਉਂਕਿ ਜਿਸ ਦੇ ਕੋਲ ਮੈਂ ਐਪਲੀਕੇਸ਼ਨ ਲੈ ਕੇ ਜਾਣੀ ਹੈ ਤੁਸੀਂ ਜਾਣਦੇ ਹੋ ਉਹਨੂੰ ਕਿੱਦਾਂ ਦੀ ਸ਼ਬਦਾਵਲੀ ਪਸੰਦ ਹੈ, ਤੁਸੀਂ ਲਿਖ ਕੇ ਦਿਓ। ਫਿਰ ਉਹ ਐਪਲੀਕੇਸ਼ਨ ਲਿਖਣ ਦਾ ਸਾਡੇ ਤੋਂ ਚਾਰਜਸ ਲੈਂਦੇ ਨੇ ਵੀ ਇੰਨਾ ਕੁ ਭਾਈ ਅਸੀਂ ਤੇਰੇ ਕੋਲੋਂ ਧੰਨ ਲਵਾਂਗੇ, ਤੈਨੂੰ ਐਪਲੀਕੇਸ਼ਨ ਲਿਖ ਦਿੰਦੇ ਹਾਂ ਅਸੀਂ। ਫਿਰ ਅਸੀਂ ਧੰਨ ਦਾ ਨਹੀਂ ਸੋਚਦੇ ਵੀ ਹੁਣ ਧੰਨ ਦੇਣਾ ਨਹੀਂ ਦੇਣਾ, ਸਾਨੂੰ ਇਹ ਵੀ ਐਪਲੀਕੇਸ਼ਨ ਲਿਖ ਦੇਵੇ ਅਸੀਂ ਧੰਨ ਦੇਵਾਂਗੇ, ਅਸੀਂ ਉਹ ਅਰਜ਼ੀ ਲੈ ਕੇ ਅਤੇ ਉਸ ਅਫਸਰ ਦੇ ਕੋਲ ਚਲੇ ਜਾਵਾਂਗੇ ਜਿਹਦੇ ਕੋਲ ਸਾਨੂੰ ਕਾਰਜ ਹੈ। ਹੁਣ ਮੈਂ ਅਕਾਲ ਪੁਰਖ ਅੱਗੇ ਅਰਜ਼ੀ ਲਾਉਣੀ ਹੈ, ਇਸ ਮਹਿਕਮੇ ਦੇ ਅੱਗੇ ਵੀ ਬੈਠਾ ਹੈ ਅਰਜ਼ੀ ਲਿਖਣ ਵਾਲਾ, ਮੇਰਾ ਗੁਰੂ ਬੈਠਾ ਹੈ, ਉਹ ਮੈਨੂੰ ਦੱਸਦਾ ਅਰਜ਼ੀ ਕਿੱਦਾਂ ਲਾਉਣੀ ਹੈ।

dudaste? ਗੁਰੂ ਪਾਤਸ਼ਾਹ ਨੇ ਦੱਸਦਿਆਂ ਕਿਹਾ, ਕਹਿੰਦੇ ਜੇ ਇੱਥੇ ਐਪਲੀਕੇਸ਼ਨ ਲਿਖਣੀ ਹੈ, ਇੱਥੋਂ ਲਿਖਾਉਣੀ ਹੈ, ਫਿਰ ਇੱਕ ਗੱਲ ਚੇਤਾ ਰੱਖੀ, ਆਪਣੇ ਮਨ ਦੇ ਅੰਦਰ ਕਦੇ ਗੁਮਾਨ ਨਾ ਲੈ ਕੇ ਆਈ। ਤੈਨੂੰ ਕੁਛ ਨਹੀਂ ਆਉਂਦਾ, ਇਹ ਮੰਨ ਲਾ। ਸਿਆਣਾ ਨਾ ਬਣ ਕੇ ਆ ਜੀ ਵੀ ਮੈਂ ਬੜਾ ਸਿਆਣਾ, ਬੜਾ ਪੜ੍ਹਿਆ ਲਿਖਿਆ। ਤੂੰ ਇਹ ਮੰਨ ਲਾ ਵੀ ਮੈਨੂੰ ਕੁਛ ਨਹੀਂ ਆਉਂਦਾ, ਇਹ ਮਨ ਵੀ ਮੈਂ ਮੂਰਖ ਹਾਂ, ਇਹ ਜਾਣ ਮੇਰੇ ਕੋਲ ਕੁਝ ਵੀ ਨਹੀਂ, ਨਾ ਮਾਣ ਨਾ ਤਾਣ ਜਿੰਨਾ ਮਰਜ਼ੀ ਹੋਵੇ, ਇੱਥੇ ਆ ਕੇ ਮੰਨ ਜੀ ਜੀ ਮੇਰੇ ਕੋਲ ਹੈ ਨਹੀਂ ਕੁਛ। ਮੇਰੇ ਕੋਲ ਨਾ ਮਾਣ ਹੈ, ਨਾ ਤਾਣ ਹੈ, ਨਾ ਬਲ ਹੈ, ਕੁਝ ਵੀ ਨਹੀਂ ਹੈ ਮੇਰੇ ਕੋਲ। ਮੈਂ ਤੇ ਅਕਾਲ ਪੁਰਖ ਜੀਓ ਤੁਹਾਡੇ ਦਰ ਤੇ ਆਇਆ, ਇਸੇ ਲਈ ਆਇਆ ਤੁਹਾਡੇ ਕੋਲੋਂ ਮੈਨੂੰ ਮਾਣ ਮਿਲ ਸਕੇ, ਤੁਸੀਂ ਮੈਨੂੰ ਮਾਣ ਦਿਓ, ਤੂੰ ਮੇਰਾ ਮਾਣ ਬਣ ਜਾਏ, ਇਸੇ ਲਈ ਤੇ ਮੈਂ ਆਇਆ। ਮੇਰੇ ਕੋਲ ਤਾਣ ਹੈ ਨਹੀਂ, ਤਾਕਤ ਹੈ ਨਹੀਂ, ਮੈਂ ਤੁਹਾਡੇ ਕੋਲ ਤਾਂ ਆਇਆ ਤੁਸੀਂ ਮੇਰੀ ਤਾਕਤ ਬਣ ਜਾਵੋ, ਮੈਂ ਤਾਂ ਆਇਆ। ਮੇਰੇ ਕੋਲ ਕੁਝ ਵੀ ਨਹੀਂ ਹੈ, ਨਾ ਕੋਈ ਬਲ ਹੈ, ਨਾ ਕੋਈ ਸਮਝ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਆਪਣੇ ਮੂਰਖ ਦੀ ਕੀ ਗੱਲ ਕਰਾਂ। ਫਿਰ ਜਿਹੜਾ ਬਚਨ ਆਪਾਂ ਸਾਂਝਾ ਕਰ, ਹੁਣ ਅਰਦਾਸ ਕਰਨੀ ਹੈ, ਉਹਦੇ ਅੱਗੇ ਅਰਜ਼ੀ ਕਰ ਲਾਉਣੀ ਹੈ। ਮਾਲਕ ਕਹਿੰਦੇ ਤੂੰ ਅਰਜ਼ੀ ਲਾਉਣ ਲੱਗਿਆ ਤਰੀਕਾ ਆਪਣਾ, ਦੋਏ ਕਰ ਜੋੜ ਕਰੋ ਅਰਦਾਸ। ਗੁਰੂ ਸਾਹਿਬ ਨੇ ਦਾਅਵਾ ਨਹੀਂ ਕੀਤਾ ਵੀ ਤੇਰੀ ਅਰਦਾਸ ਪ੍ਰਵਾਨ ਹੋਏਗੀ, ਇਹ ਦਾਵਾ ਨਹੀਂ ਹੈ। ਮਾਲਕ ਨੇ ਪਹਿਲਾਂ ਇਹ ਕਿਹਾ ਤੁਧ ਭਾਵੈ, ਮਾਲਕਾ ਜੇ ਮੈਂ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਕਰਾਂ, ਜੇ ਤੈਨੂੰ ਚੰਗਾ ਲੱਗੇ ਤਾਂ ਆਣੈ ਰਾਸ, ਤਾਂ ਮੇਰੀ ਅਰਦਾਸ ਰਾਸ ਆਏਗੀ ਜੀ ਤੈਨੂੰ ਚੰਗੀ ਲੱਗ ਜਾਏ। ਹੁਣ ਮੈਂ ਅਰਦਾਸ ਕਰੀ ਜਾਵਾਂ, ਬੜਿਆ ਪੜ੍ਹਿਆ ਲਿਖਿਆ ਨਾ ਮੈਂ, ਬੜਾ ਸ਼ਬਦਾਵਲੀ ਆਪਣੀ ਬੜੀ ਸੋਹਣੀ ਹੈ, ਸ਼ਿੰਗਾਰ ਸ਼ਿੰਗਾਰ ਕੇ ਵਰਤੀ, ਬੜਾ ਸੁਣਨ ਵਾਲੇ ਨੇ ਕਿਹਾ ਵੀ ਬੜੀ ਸੋਹਣੀ ਇਹਦੇ ਕੋਲ ਬਈ ਸ਼ਬਦਾਵਲੀ ਬੜੀ ਵਧੀਆ ਇਹਦੀ, ਤੇ ਬੜਾ ਵੈਲ ਐਜੂਕੇਟਡ ਹੈ, ਬੜਾ ਪੜ੍ਹਿਆ ਲਿਖਿਆ ਇਹਦੇ, ਇਹਨੂੰ ਉਰਦੂ ਵੀ ਆਉਂਦੀ ਹੈ, ਇਹਨੂੰ ਫਾਰਸੀ ਵੀ ਆਉਂਦੀ ਹੈ, ਇਹਨੂੰ ਅੰਗਰੇਜ਼ੀ ਵੀ ਆਉਂਦੀ ਹੈ, ਇਹ ਸਾਰੇ ਸ਼ਬਦ ਵਰਤੀ ਜਾਂਦਾ। ਹੁਣ ਸੰਸਾਰ ਨੇ ਤਾਂ ਚੰਗਾ ਬੜਾ ਕਿਹਾ, ਪਰ ਸੰਸਾਰ ਨੇ ਅਰਦਾਸ ਥੋੜ੍ਹੀ ਪੂਰੀ ਕਰਨੀ ਹੈ, ਅਰਦਾਸ ਤੇ ਨਿਰੰਕਾਰ ਨੇ ਪੂਰੀ ਕਰਨੀ। ਹੁਣ ਮੇਰੀ ਅਰਦਾਸ ਦੁਨੀਆਂ ਨੇ ਸੁਣੀ, ਦੁਨੀਆਂ ਨੇ ਕਿਹਾ ਬੜੀ ਚੰਗੀ ਭਾਈ, ਬੜੀ ਸੋਹਣੀ ਅਰਦਾਸ ਕੀਤੀ ਹੈ, ਸ਼ਬਦਾਵਲੀ ਬੜੀ ਵਧੀਆ ਤੇਰੀ ਤੇ, ਪਰ ਜਿਹਦੇ ਅੱਗੇ ਮੈਂ ਅਰਦਾਸ ਕੀਤੀ ਹੈ ਉਹਨੂੰ ਵੀ ਤੇ ਪੁੱਛ ਲਵਾਂ, ਮਾਲਕਾ ਦੱਸ ਤੈਨੂੰ ਚੰਗੀ ਲੱਗੀ ਹੈ ਕਿ ਨਹੀਂ। ਜੇ ਉਹਨੂੰ ਹੀ ਚੰਗੀ ਨਾ ਲੱਗੇ ਮੇਰੀ ਅਰਦਾਸ ਕਿਸ ਲੇਖੇ 'ਚ ਹੈ, ਕਿਉਂਕਿ ਪੂਰੀ ਉਹਨੇ ਕਰਨੀ ਹੈ, ਸੰਸਾਰ ਨੇ ਨਹੀਂ। ਲੋਕਾਂ ਨੇ ਅਰਦਾਸ ਨਹੀਂ ਪੂਰੀ ਕਰਨੀ, ਅਰਦਾਸ ਰੱਬ ਨੇ ਪੂਰੀ ਕਰਨੀ। ਅਤੇ ਸਤਿਗੁਰੂ ਕਹਿ ਰਹੇ ਮਾਲਕਾ ਮੇਰੇ ਕੋਲ ਸ਼ਬਦ ਹੀ ਹੈ ਨਹੀਂ, ਮੈਂ ਅਰਦਾਸ ਕਰਾਂ ਕਿਵੇਂ, ਤੂੰ ਦੱਸ। ਮਾਲਕ ਪਾਤਸ਼ਾਹ ਜੀ ਦੇ ਬੋਲ ਜਿਹੜੇ ਅੱਜ ਦੇ, ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾ। ਮਾਲਕਾ ਮੈਂ ਕਿਵੇਂ ਬੇਨਤੀ ਕਰਾਂ, ਕਿਉਂਕਿ ਮੈਨੂੰ ਬੇਨਤੀ ਕਰਨ ਦਾ ਢੰਗ

ਸਤਿਗੁਰੂ ਇਹ ਹੋ ਸਕਦਾ ਵੀ ਤੂੰ ਨਦਰ ਕਰਦੇ, ਤੂੰ ਨਦਰ ਕਰਦੇ, ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ, ਤੂੰ ਨਦਰ ਕਰਦੇ ਅਤੇ ਮੇਰੇ ਮਨ ਦੀ ਵੇਦਨਾ ਆਪੇ ਹੀ ਸਮਝ ਲਵੇਂ, ਮੈਨੂੰ ਤਰੀਕਾ ਨਹੀਂ ਹੈ। ਇੱਕ ਬਚਨ ਆਪਾਂ ਪੜ੍ਹੀਏ, ਹਮਰੀ ਵੇਦਨ ਤੂੰ ਜਾਣਤਾ ਸ਼ਾਹ। ਸ਼ਬਦਾਂ ਦੀ ਲੋੜ ਹੈ, ਹਮਰੀ ਵੇਦਨ, ਵੇਦਨ ਦਾ ਮਤਲਬ ਹੁੰਦਾ ਅਰਜੋਈ, ਬੇਨਤੀ, ਵੇਦਨਾ। ਤੂੰ ਜਾਣਤਾ ਸ਼ਾਹ, ਹੇ ਮੇਰੇ ਮਾਲਕਾ, ਸਾਡੀ ਅਰਜੋਈ ਤੂੰ ਜਾਣਦੈ। ਅਵਰ ਕਿਆ ਜਾਣੈ ਕੋਏ, ਹੋਰ ਕੋਈ ਕਿੱਥੇ ਜਾਣਦਾ, ਹੋਰ ਕਿਸੇ ਨੂੰ ਕੀ ਪਤਾ ਮੇਰੀ ਵੇਦਨ ਕੀ ਹੈ। ਹੁਣ ਆਪਾਂ ਆਪਣੀ ਹੋਈ ਗੱਲ, ਸਾਡੇ ਮਨ ਵਿੱਚ ਕੀ ਹੈ ਕੌਣ ਜਾਣਦਾ। ਇੱਕ ਅਸੀਂ, ਇੱਕ ਗੁਰੂ ਅਤੇ ਇੱਕ ਪਰਮਾਤਮਾ, ਇਹਨਾਂ ਤਿੰਨ ਸ਼ਖਸੀਅਤਾਂ ਤੋਂ ਬਿਨਾਂ ਚੌਥਾ ਨਹੀਂ ਕੋਈ ਜਾਣਦਾ ਮੇਰੇ ਮਨ ਦੀ ਹਾਲਤ ਕੀ ਹੈ, ਮੇਰੇ ਮਨ ਦੀ ਵੇਦਨ ਕੀ ਹੈ, ਮੇਰੇ ਮਨ ਦੀ ਅਵਸਥਾ ਕੀ ਹੈ, ਮੇਰੇ ਮਨ ਦੀ ਦਸ਼ਾ ਕੀ ਹੈ। ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਵੇਦਨ ਮਨ ਦੀ ਅਰਜੋਈ, ਦਸ਼ਾ ਮਨ ਦੀ ਹਾਲਤ, ਅਵਸਥਾ ਮਨ ਕਿੱਥੋਂ ਕੁ ਤੱਕ ਦੀ ਅਵਸਥਾ ਰੱਖਦਾ। ਮੇਰੇ ਪਰਮੇਸ਼ਰ ਅਤੇ ਗੁਰੂ ਤੋਂ ਬਿਨਾਂ ਚੌਥਾ ਨਹੀਂ ਕੋਈ ਜਾਣਦਾ। ਅਤੇ ਕਈ ਵਾਰੀ ਅਸੀਂ ਆਪ ਵੀ ਅਣਗੌਲਿਆ ਕਰ ਦਿੰਦੇ ਹਾਂ ਵੀ ਮੇਰੇ ਮਨ ਦੀ ਹਾਲਤ ਕੀ ਹੈ, ਉਦੋਂ ਸਿਰਫ ਗੁਰੂ ਅਤੇ ਪਰਮੇਸ਼ਰ ਜਾਣਦਾ ਮਨ ਦੀ ਹਾਲਤ ਕੀ ਹੈ। ਹੁਣ ਜੇ ਮੇਰੇ ਕੋਲ ਮਨ ਦੀ, ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਮੇਰੇ ਮਨ ਦੀਆਂ ਭਾਵਨਾਵਾਂ ਤਾਂ ਬਹੁਤ ਨੇ ਪਰ ਮੈਨੂੰ ਬਿਆਨ ਕਰਨੀਆਂ ਨਹੀਂ ਆਉਂਦੀਆਂ, ਜਿਨ੍ਹਾਂ ਨੂੰ ਆਪਾਂ ਫੀਲਿੰਗਸ ਕਹਿੰਦੇ ਹਾਂ, ਹਾਵ ਭਾਵ, ਪਰ ਮੇਰੇ ਕੋਲ ਬਿਆਨ ਕਰਨ ਦਾ ਸਲੀਕਾ ਨਹੀਂ ਹੈ। ਅਤੇ ਜਿਹੜੀ ਚੀਜ਼ ਨੂੰ ਬਿਆਨ ਕਰਨ ਦਾ ਸਲੀਕਾ ਨਾ ਹੋਵੇ ਉੱਥੇ ਬੰਦਾ ਚੁੱਪ ਕਰ ਜਾਂਦਾ, ਅਤੇ ਉਹ ਚੁੱਪ ਕਰ ਜਾਣਾ ਉਹਦੀਆਂ ਭਾਵਨਾਵਾਂ ਦੱਸਦਾ ਹੈ। ਅਕਾਲ ਪੁਰਖ ਜੀ, ਉਹ ਤੁਹਾਡੇ ਪ੍ਰਤੀ ਹਿਰਦੇ ਵਿੱਚ ਪ੍ਰੇਮ, ਤੁਹਾਡੇ ਪ੍ਰਤੀ ਹਿਰਦੇ ਵਿਚਲੀਆਂ ਭਾਵਨਾਵਾਂ ਮੈਨੂੰ ਬਿਆਨ ਕਰਨ ਦਾ ਸਲੀਕਾ ਨਹੀਂ ਹੈ। ਮੇਰੀ ਅਰਦਾਸ, ਮੇਰੀ ਅਰਜੋਈ, ਮੇਰੀਆਂ ਬੇਨਤੀਆਂ, ਮੇਰੀਆਂ ਰਿਕੁਐਸਟ ਜਿੰਨੀਆਂ ਵੀ ਨੇ, ਮੇਰੇ ਕੋਲ ਸਲੀਕਾ ਨਹੀਂ ਹੈ ਮੈਂ ਕਿੱਦਾਂ ਬਿਆਨ। ਪਰ ਤੂੰ ਮੇਰੀਆਂ ਭਾਵਨਾਵਾਂ ਸਮਝ ਵੀ ਮੈਂ ਤੈਨੂੰ ਆਖਣਾ ਕੀ ਚਾਹੁੰਦਾ। ਜਿਹਦੇ ਨਾਲ ਬਹੁਤ ਨੇੜਤਾ ਹੋਵੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਵੀ ਤੂੰ ਮੇਰੀਆਂ ਭਾਵਨਾਵਾਂ ਸਮਝ, ਮੇਰੇ ਹਾਵ ਭਾਵ ਸਮਝ। ਅਤੇ ਕਈ ਵਾਰੀ ਤਾਂ ਬੰਦਾ ਇਹ ਵੀ ਕਹਿੰਦਾ ਜੇ ਤੈਨੂੰ ਵੀ ਦੱਸਣਾ ਪੈ ਗਿਆ ਫਿਰ ਤੇਰੇ ਨਾਲ ਨੇੜਤਾ ਹੀ ਕਾਹਦੀ ਹੈ, ਜੇ ਤੂੰ ਮੇਰੀਆਂ ਭਾਵਨਾਵਾਂ ਨਾ ਸਮਝ ਸਕਿਆ ਤਾਂ ਫਿਰ ਤੇਰੇ ਨਾਲ ਨੇੜਤਾ ਕਰ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਉਹ ਮਿੱਤਰ ਹੈ ਜਿਹਨੂੰ ਮੈਂ ਆਪਣੇ ਸਭ ਤੋਂ ਨੇੜੇ ਸਮਝਦਾ। ਅਤੇ ਜੇ ਤੈਨੂੰ ਵੀ ਮੈਨੂੰ ਭਾਵਨਾਵਾਂ ਬੋਲ ਕੇ ਦੱਸਣੀਆਂ ਪੈ ਗਈਆਂ ਫਿਰ ਤੇਰੇ ਅਤੇ ਸੰਸਾਰ ਵਿੱਚ ਫਰਕ ਕੀ ਹੈ, ਫਿਰ ਤੂੰ ਕਾਹਦਾ ਮਿੱਤਰ ਹੋਇਆ। ਅਤੇ ਵਾਕਈ ਜੀ ਮਿੱਤਰ ਦੀ ਮਿੱਤਰਤਾ ਹੀ ਜਿਹੜੀ ਨਾ ਉਹ ਦੱਸ ਦਿੰਦੀ ਹੈ ਕਿ ਮਨੁੱਖ ਦੀਆਂ ਇਸ ਵਕਤ ਭਾਵਨਾਵਾਂ ਕੀ ਨੇ, ਜਿਨ੍ਹਾਂ ਨੂੰ ਬਹੁਤ ਗੂੜੀ ਮਿੱਤਰਤਾ ਹੋਵੇ। ਰੱਬ ਜੀਓ, ਤੇਰੇ ਨਾਲ ਮੇਰਾ ਐਸਾ ਪ੍ਰੇਮ ਬਣਾਵੇ, ਤੂੰ ਮੇਰਾ ਉਹ ਮਿੱਤਰ ਬਣ ਜੇ ਜਿਹੜਾ ਸਭ ਤੋਂ ਨੇੜੇ ਹੋਵੇ, ਫਿਰ ਤੇਰੇ ਅੱਗੇ ਮੈਨੂੰ ਆਪਣੀਆਂ ਭਾਵਨਾਵਾਂ ਬੋਲ ਕੇ ਨਾ ਰੱਖਣੀਆਂ ਪੈਣ। ਤੂੰ ਮੇਰੀ ਵੇਦਨ, ਮੇਰੇ ਹਾਵ ਭਾਵ, ਮੇਰੇ ਮਨ ਦੀ ਦਸ਼ਾ ਆਪਣੇ ਆਪ ਸਮਝ ਲਵੇਂ, ਕਿਉਂਕਿ ਮੇਰੇ ਕੋਲ ਸ਼ਬਦਾਵਲੀ ਹੈ ਨਹੀਂ ਮੈਂ ਕਿੱਦਾਂ ਬੋਲ ਕੇ ਤੇਰੇ ਅੱਗੇ ਰੱਖਾਂ। ਨਦਰ ਕਰੈਂ ਤਾਂ ਸਾਚ ਪਛਾਣਾ, ਜੇ ਤੂੰ ਬਖਸ਼ਿਸ਼ ਕਰਦੇ ਤਾਂ ਮੈਂ ਤੈਨੂੰ ਜਾਣ ਲਵਾਂ। ਕਈ ਵਾਰੀ ਆਪਾਂ ਸੰਸਾਰਿਕ ਤੌਰ 'ਤੇ ਕਸਵੱਟੀ ਵੀ ਰੱਖ ਦਿੰਦੇ ਹਾਂ ਵੀ ਵੇਖਦੇ ਹਾਂ ਤੂੰ ਮੈਨੂੰ ਕਿੰਨਾ ਕੁ ਜਾਣਦਾ, ਇਹ ਤਾਂ ਕਹਿੰਦਾ ਵੀ ਤੂੰ ਮੇਰਾ ਬੜਾ ਗੂੜਾ ਮਿੱਤਰ ਹੈ, ਅੱਜ ਦੱਸ ਫਿਰ ਮੇਰੀ ਹਾਲਤ ਕਿੱਦਾਂ ਦੀ ਹੈ, ਮੇਰੀਆਂ ਭਾਵਨਾਵਾਂ ਕੀ ਨੇ, ਅੱਜ ਮੈਂ ਤੇਰੀ ਮਿੱਤਰਤਾ ਪਰਖਣੀ ਅੱਜ।
ਮਾਲਕਾ ਤੂੰ ਨਦਰ ਕਰੇ, ਮੈਨੂੰ ਪਤਾ ਲੱਗ ਜਾਏ ਵੀ ਤੇਰੀ ਬਖਸ਼ਿਸ਼ ਹੈ, ਤੂੰ ਮੇਰੀਆਂ ਭਾਵਨਾਵਾਂ ਸਮਝ, ਤਾਂ ਹੀ ਤੈਨੂੰ ਪਛਾਣਾ ਗਾ ਨਾ ਵੀ ਤੂੰ ਮੇਰੀ ਮੇਰੇ ਨੇੜੇ ਹੈ, ਤਾਂ ਹੀ ਜਾਣਾਂਗਾ ਨਾ। ਜੇ ਤੂੰ ਮੇਰੀਆਂ ਭਾਵਨਾਵਾਂ ਸਮਝੇ, ਮੇਰੇ ਮਨ ਦੀ ਹਾਲਤ ਨੂੰ ਜਾਣੇ, ਮੇਰੇ ਮਨ ਦੀ ਅਵਸਥਾ ਜਾਣੇ, ਸੱਚ ਪਛਾਣਾ, ਮੈਂ ਪਛਾਣ ਲਵਾਂ ਤੈਨੂੰ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਵੇਲੇ ਨਾ ਆਪਾਂ ਗੁਰੂ ਸਾਹਿਬ ਦੇ ਸਾਧੂ ਜੀ ਦਾ ਜ਼ਿਕਰ ਕਰਦੇ ਹਾਂ, ਭਾਈ ਸਾਈਂ ਦਾਸ, ਗੁਰੂ ਸਾਹਿਬ ਨੂੰ ਯਾਦ ਕਰਦੇ ਨੇ। ਘਰ ਬਣਾ ਲਿਆ, ਮਕਾਨ ਬਣਾ ਲਿਆ, ਅਤੇ ਕਹਿੰਦੇ ਘਰ 'ਚ ਜਾਣਾ ਨਹੀਂ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਨਹੀਂ ਆਉਂਦੇ, ਆਪ ਨਹੀਂ ਜਾਣਾ, ਪ੍ਰਵੇਸ਼ ਨਹੀਂ ਕਰਨਾ ਘਰ 'ਚ। ਅਤੇ ਘਰ ਵਾਲੀ ਕਹਿੰਦੀ ਵੀ ਗੁਰੂ ਸਾਹਿਬ ਨੂੰ ਸੱਦਾ ਦੇ ਦਿੰਦੇ, ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕੀਤੀ, ਆ ਨਵੇਂ ਘਰ ਸਾਨੂੰ ਬਖਸ਼ੇ ਅਤੇ ਇਹਦੇ ਵਿੱਚ ਚਰਨ ਪਾਓ। ਅਤੇ ਅੱਗੋਂ ਜਵਾਬ ਪਤਾ ਕਿ ਕਹਿੰਦੇ ਨਹੀਂ, ਸੱਦਾ ਨਹੀਂ ਦੇਣਾ। ਮਤਲਬ ਗੁਰੂ ਸਾਹਿਬ ਕੋਲ ਸੁਨੇਹਾ ਨਹੀਂ ਭੇਜਣਾ, ਇੱਥੇ ਬਹਿ ਕੇ ਚੇਤੇ ਕਰਨਾ, ਆਪ ਸੱਦਣ ਨਹੀਂ ਜਾਣਾ, ਕਿਸੇ ਹੱਥ ਸੁਨੇਹਾ ਨਹੀਂ ਘਲਾਉਣਾ, ਇੱਥੇ ਬਹਿ ਕੇ ਚੇਤੇ ਕਰਨਾ। ਪਤਾ ਤਾਂ ਲੱਗੇ ਵੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਦੀ ਵੇਦਨ ਜਾਣਦੇ ਨੇ, ਤੇ ਉੱਥੇ ਬਹਿ ਕੇ ਦੋਵੇਂ ਜਣੇ ਭਾਈ ਸਾਈਂ ਦਾਸ ਤੇ ਉਹਨਾਂ ਦੇ ਘਰੋਂ ਗੁਰੂ ਕੇ ਮਹਿਲਾਂ ਦੇ ਭੈਣ ਜੀ ਬਹਿ ਕੇ ਉੱਥੇ ਚੇਤੇ ਕਰਦੇ ਵੀ ਗੁਰੂ ਸਾਹਿਬ ਆਉਣਗੇ। ਕੋਈ ਚਿੱਠੀ ਨਹੀਂ, ਕੋਈ ਸੁਨੇਹਾ ਨਹੀਂ, ਕੋਈ ਸੱਦਾ ਪੱਤਰ ਨਹੀਂ, ਕੋਈ ਇਨਵੀਟੇਸ਼ਨ, ਅੱਜ ਦੀ ਭਾਸ਼ਾ 'ਚ ਗੱਲ ਕਰ ਲਈ ਕੋਈ ਇਨਵੀਟੇਸ਼ਨ ਕਾਰਡ ਨਹੀਂ ਵੀ ਆਹ ਲਓ ਜੀ ਤੁਹਾਡੇ ਕੋਲ ਸੱਦਾ ਪੱਤਰ ਭੇਜਿਆ, ਬਸ ਇੰਤਜ਼ਾਰ ਕੀਤਾ। ਅਤੇ ਗੁਰੂ ਸਾਹਿਬ ਨੇ ਉਸ ਇੰਤਜ਼ਾਰ ਨੂੰ ਭਾਗ ਲਾਏ, ਮਾਲਕ ਪਾਤਸ਼ਾਹ ਚੱਲ ਕੇ ਗਏ। ਅਤੇ ਉਹਨਾਂ ਦੀ ਭਾਵਨਾ ਪਤਾ ਕੀ ਸੀ, ਗੁਰੂ ਸਾਹਿਬ ਵੀ ਆਉਣ ਅਤੇ ਨਾਲ ਗੁਰੂ ਪਾਤਸ਼ਾਹ ਜੀ ਕੇ ਮਾਤਾ ਜੀ ਮਾਤਾ ਗੰਗਾ ਜੀ ਵੀ ਆਉਣ, ਪਰਿਵਾਰ ਸਮੇਤ ਆਉਣ ਗੁਰੂ ਸਾਹਿਬ। ਨਾਲ ਗੁਰੂ ਪਾਤਸ਼ਾਹ ਨੇ ਮਾਤਾ ਗੰਗਾ ਜੀ ਨੂੰ ਵੀ ਲਿਆ, ਨਾਲ ਮਹਿਲਾਂ ਨੂੰ ਲਿਆ, ਲੈ ਕੇ ਫੇਰ ਗੁਰੂ ਪਾਤਸ਼ਾਹ ਉੱਥੇ ਉਹਨਾਂ ਦੇ ਕੋਲ ਜਾਂਦੇ, ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਦੇ। ਵੇਦਨ ਹੈ ਜੀ, ਬਸ ਜੇ ਉਹ ਨਦਰ ਕਰਦੇ ਫਿਰ ਸਾਨੂੰ ਬੋਲ ਕੇ ਅਰਦਾਸ ਨਹੀਂ ਕਰਨ ਦੀ ਜ਼ਰੂਰਤ, ਕਿਉਂਕਿ ਸਾਡੇ ਸਾਡੀ ਸ਼ਬਦਾਵਲੀ ਸੰਸਾਰੀ ਹੈ ਜੀ। ਅਤੇ ਇੱਕ ਬੇਨਤੀ ਇੱਥੇ ਕਰਾਂ, ਰੱਬ ਕਦੇ ਸ਼ਬਦਾਂ 'ਤੇ, ਗੁਰੂ ਕਦੇ ਸ਼ਬਦਾਂ 'ਤੇ ਨਹੀਂ ਜੇ ਪ੍ਰਸੰਨ ਹੁੰਦਾ, ਸ਼ਬਦਾਵਲੀ ਜਿੰਨੀ ਮਰਜ਼ੀ ਸੋਹਣੀ ਹੋਵੇ, ਜਿੰਨੀ ਮਰਜ਼ੀ, ਜਿੰਨਾ ਚਿਰ ਮਨ ਦੀ ਵੇਦਨ ਨਹੀਂ ਹੈ ਉਨਾ ਚਿਰ ਸ਼ਬਦਾਵਲੀ ਦਾ ਕੋਈ ਲਾਭ ਨਹੀਂ। ਤਰਲੇ ਮਨ ਕਰੇ, ਮਨ ਅਰਜੋਈ ਕਰੇ, ਜਦੋਂ ਮਨ ਅਰਜੋਈ ਕਰੇਗਾ, ਮਨ ਦੀ ਵੇਦਨ ਹੋਏਗੀ, ਫਿਰ ਮਨ ਦੀ ਸ਼ਬਦਾਵਲੀ ਨਹੀਂ, ਫਿਰ ਮਨ ਦੀ ਭਾਵਨਾ। ਮਨ ਕੋਲ ਸ਼ਬਦਾਵਲੀ ਥੋੜ੍ਹੀ, ਮਨ ਦੀ ਭਾਵਨਾ ਹੈ, ਫਿਰ ਤਾਂ ਫਿਰ ਭਾਵਨਾਵਾਂ ਮਨੁੱਖ ਅਸੰਸਾਰੀ ਸ਼ਬਦਾਂ ਰਾਹੀਂ ਰੱਖਣ ਦੀ ਕੋਸ਼ਿਸ਼ ਕਰਦਾ। ਭਾਵਨਾਵਾਂ ਦੂਜੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ, ਮਨੁੱਖ ਨੂੰ ਸਮਝਾਉਣ ਵਾਸਤੇ ਫਿਰ ਉਹ ਸ਼ਬਦਾਵਲੀ ਵਰਤਦਾ ਨਾ। ਪਰ ਅਕਾਲ ਪੁਰਖ ਨੂੰ ਦੱਸਣ ਵਾਸਤੇ ਸ਼ਬਦਾਵਲੀ ਥੋੜ੍ਹੀ ਚਾਹੀਦੀ ਹੈ, ਮਨ ਦੀ ਭਾਵਨਾ ਬਣੇ। ਕਈ ਵਾਰੀਆਂ ਭਾਵਨਾਵਾਂ ਲਈ ਸ਼ਬਦ ਨਹੀਂ ਹੁੰਦੇ, ਅਤੇ ਉਹ ਸਾਡੀਆਂ ਭਾਵਨਾਵਾਂ ਨੂੰ ਉਦੋਂ ਵੀ ਜਾਣਦਾ ਹੈ।
ਤੁਸੀਂ ਵੇਖੋ ਹਾਂ ਜਦੋਂ ਸਿੱਖ ਪ੍ਰੇਮ ਨਾਲ ਗੁਰੂ ਸਾਹਿਬ ਦੇ ਦਰ 'ਤੇ ਜਾਂਦੇ ਅਤੇ ਗੁਰੂ ਪਾਤਸ਼ਾਹ ਜਦੋਂ ਅੱਗੋਂ ਸਿੱਖ ਨੂੰ ਪਿਆਰ ਬਖਸ਼ਦੇ ਸਤਿਕਾਰ ਬਖਸ਼ਦੇ ਗੁਰੂ ਪਾਤਸ਼ਾਹ ਅਤੇ ਉਹਨਾਂ ਸਿੱਖਾਂ ਦੇ ਕਈ ਵਾਰੀ ਗਲੇ ਭਰ ਆਉਂਦੇ ਗਲਾ ਭਰ ਆਇਆ ਪ੍ਰੇਮ ਨਾਲ ਵੈਰਾਗ ਨਾਲ ਹੁਣ ਉਹਨਾਂ ਕੋਲ ਜ਼ੁਬਾਨ 'ਤੇ ਸ਼ਬਦ ਨਹੀਂ ਹੈ ਜ਼ੁਬਾਨ ਤੋਂ ਸ਼ਬਦ ਨਹੀਂ ਹੈ ਬੋਲਣਾ ਚਾਹੁੰਦੇ ਨੇ ਪਰ ਬੋਲਿਆ ਨਹੀਂ ਜਾਂਦਾ ਉੱਥੇ ਫਿਰ ਗੁਰੂ ਕੀ ਕਰਦੇ ਭਾਵਨਾਵਾਂ ਹੀ ਸਮਝ ਰਹੇ ਨਾ ਵੀ ਇਹਦੀਆਂ ਭਾਵਨਾਵਾਂ ਕੀ ਨੇ ਉਹਦਾ ਭਰਿਆ ਹੋਇਆ ਗਲਾ ਉਹਦੀਆਂ ਅੱਖਾਂ ਵਿੱਚ ਵੈਰਾਗ ਦਾ ਜਲ ਦਰਸਾ ਰਿਹਾ ਉਹਦੇ ਅੰਦਰ ਦੀਆਂ ਭਾਵਨਾਵਾਂ ਕੀ ਨੇ ਇਸ ਲਈ ਗੁਰੂ ਸਾਹਿਬ ਕਹਿੰਦੇ ਨਦਰ ਕਰੇ ਤਾਂ ਸੱਚ ਪਛਾਣਾ ਮਾਲਕਾ ਜੇ ਤੂੰ ਨਦਰ ਕਰ ਦੇਵੇਂ ਤਾਂ ਫਿਰ ਸੱਚੋ ਪਛਾਣਾ ਤਾਮ ਤੇਰਾ ਮਾਲਕਾ ਤਦੋਂ ਮੈਂ ਸੱਚ ਨੂੰ ਪਛਾਣਾ ਤਦੋਂ ਜਾਣਾ ਜਾਮ ਆਪ ਬੁਝਾਵ ਹੈ ਜਦੋਂ ਤੂੰ ਆਪ ਆਪਣੇ ਬਾਰੇ ਸਮਝ ਦੇਵੇਂ ਉਦੋਂ ਮੈਂ ਤੇਰੇ ਬਾਰੇ ਜਾਣ

ਫਿਰ ਇਸ ਛੇਵੇਂ ਪਦੇ ਦੀ ਸੰਪੂਰਨਤਾ ਕੀਤੀ ਜੀ ਗੁਰੂ ਸਾਹਿਬ ਨੇ। ਕਹਿੰਦੇ ਮਾਲਕ ਜੀਓ, ਦੁੱਖ ਭੁੱਖ ਸੰਸਾਰ ਕੀ ਏ, ਦੁੱਖ ਭੁੱਖ ਇਹ ਸਾਰਾ ਕੁਛ ਸੰਸਾਰ ਵਿੱਚ ਹੀ ਹੈ ਅਤੇ ਸੰਸਾਰੀ ਹੈ। ਭੁੱਖ ਵੀ ਦੁੱਖ ਵੀ ਕਿੰਨਾ ਚਿਰ ਹੈ, ਜਿੰਨਾ ਚਿਰ ਸੰਸਾਰ ਵਿੱਚ ਮਗਨ ਆ। ਸੰਸਾਰ ਵਿਚਲੀ ਮਗਨਤਾਈ, ਸੰਸਾਰ ਵਿਚਲੀ ਲੀਨਤਾ ਛੱਡ ਦਿਓ, ਗਫਲਤਾ ਛੱਡ ਦਿਓ, ਨਾ ਦੁੱਖ ਰਹਿ ਜਾਂਦਾ ਨਾ ਭੁੱਖ ਰਹਿ ਜਾਂਦੀ ਹੈ। ਆਪਾਂ ਕਈ ਵਾਰੀ ਆਪਣੀ ਆਮ ਬੋਲੀ ਵਿੱਚ ਸ਼ਬਦ ਲਾ ਵਰਤ ਲੈਂਦੇ ਵੀ ਰੱਬ ਨੇ ਪੇਟ ਲਾਇਆ ਭੁੱਖ ਤੇ ਲੱਗੇਗੀ, ਜੇ ਪੇਟ ਨਾ ਹੋਵੇ ਫਿਰ ਭੁੱਖ ਕਾਹਦੀ। ਸਰੀਰਕ ਭੁੱਖ ਤਾਂ ਹੀ ਹੈ ਕਿਉਂਕਿ ਉਹਨੇ ਪੇਟ ਲਾਇਆ। ਸਰੀਰਕ ਭੁੱਖ ਦਾ ਤੇ ਹੱਲ ਸਾਡੇ ਕੋਲ ਹੈ, ਭੋਜਨ ਪ੍ਰਸ਼ਾਦੇ ਦਾ ਛਕ ਲੈਣਾ। ਪਰ ਇੱਕ ਭੁੱਖ ਸਰੀਰ ਤੋਂ ਉੱਪਰ ਉੱਠ ਕੇ ਵੀ ਹੈ, ਨੀਅਤ ਦੀ, ਉਹਦਾ ਹੱਲ ਕੋਈ ਨਹੀਂ। ਉਹਦਾ ਹੱਲ ਇੱਕੋ ਹੀ ਹੈ, ਸਬਰ। ਉਹ ਆਉਂਦਾ ਕੋਈ ਨਹੀਂ। ਜਿਹੜੀ ਨੀਅਤ, ਜਿਵੇਂ ਗੁਰੂ ਨਾਨਕ ਸਾਹਿਬ ਨੇ ਭੁੱਖਿਆਂ ਭੁੱਖ ਨਾ ਉਤਰੀ, ਉਹ ਨੀਅਤ ਦੀ ਭੁੱਖ ਹੈ, ਉਹ ਸਰੀਰ ਦੀ ਥੋੜ੍ਹੀ ਹੈ। ਔਰ ਉਹ ਨੀਅਤ ਦੀ ਭੁੱਖ ਨੂੰ ਗੁਰੂ ਸਾਹਿਬ ਕਹਿੰਦੇ ਜੇ ਬੰਨਾਂ ਪੁਰੀਆਂ ਭਾਰ ਸਾਰੇ ਸੰਸਾਰ ਦੇ ਪਦਾਰਥ ਇਕੱਠੇ ਕਰ ਲਾ, ਪੰਡਾਂ ਬੰਨ ਲਾ ਸਾਰੇ ਸੰਸਾਰ ਦੇ ਪਦਾਰਥਾਂ ਦੀਆਂ, ਇਕੱਠਿਆਂ ਕਰਕੇ ਆਪਦੇ ਕੋਲ ਰੱਖ ਲਾ, ਤੇਰੇ ਕੋਲ ਵੀ ਪਏ ਹੁਣ ਤੇਰੀ ਤਾਂ ਵੀ ਭੁੱਖ ਨਹੀਂ ਉਤਰਨੀ, ਕਿਉਂਕਿ ਨੀਅਤ ਭੁੱਖੀ ਹੈ, ਪੇਟ ਨਹੀਂ। ਜਦੋਂ ਪੇਟ ਭੁੱਖਾ ਹੋਏਗਾ ਉਦੋਂ ਪੇਟ ਕੁਰਲਾਏਗਾ, ਜਦੋਂ ਨੀਅਤ ਭੁੱਖੀ ਹੁੰਦੀ ਹੈ ਉਦੋਂ ਨੀਅਤ ਕੁਰਲਾਉਂਦੀ ਹੈ। ਤੇ ਇਹ ਆਖਣ ਚ ਕੋਈ ਗੁਰੇਜ਼ ਨਹੀਂ ਹੈ ਜੀ, ਪੇਟ ਦੀ ਭੁੱਖ ਬੰਦਾ ਇੱਕ ਵਕਤ ਦੋ ਵਕਤ ਦੀ ਜਰ ਵੀ ਲੈਂਦਾ ਹੈ, ਨੀਅਤ ਦੀ ਭੁੱਖ ਨਹੀਂ ਜੇ ਜਰੀ ਜਾਂਦੀ। ਪੇਟ ਦੀ ਜਰ ਲੈਂਦਾ, ਜਿਹੜੀ ਪੇਟ ਦੀ ਭੁੱਖ ਹੈ ਨਾ, ਇਹ ਜਿਹੜੇ ਟਾਈਮ ਸਾਡਾ ਭੋਜਨ ਦਾ ਉਦੋਂ ਘੰਟਾ ਸਵਾ ਘੰਟਾ ਡੇਢ ਘੰਟਾ ਹੋ ਸਕਦਾ, ਪੇਟ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਉੱਠਣ ਹਨ, ਪੇਟ ਜਿਹੜਾ ਉਹ ਬਹੁਤ ਜ਼ਿਆਦਾ ਭੁੱਖ ਮਹਿਸੂਸ ਕਰੇ, ਪਰ ਉਦੋਂ ਬਾਅਦ 'ਚ ਟਿਕ ਜਾਂਦਾ, ਸਬਰ ਕਰ ਜਾਂਦਾ। ਨੀਅਤ ਦੀ ਭੁੱਖ ਸਬਰ ਕਰਦੀ ਹੈ, ਪੇਟ ਦੀ ਭੁੱਖ ਨੂੰ ਤੇ ਆਪਣੇ ਉੱਤੇ ਨਿਰਭਰ ਕਰਦਾ ਮੈਂ ਕਿੰਨੀ ਕੁ ਵਧਾਉਣੀ ਤੇ ਕਿੰਨੀ ਕੁ ਘਟਾਉਣੀ ਹੈ। ਸਿਆਣੇ ਕ ਖਾਣ ਵਰਤਦੇ, ਨੀਂਦ ਔਰ ਭੁੱਖ ਜਿੰਨੀ ਵਧਾਉਣੀ ਵਧਾ ਲਓ, ਜਿੰਨੀ ਘਟਾਉਣੀ ਘਟਾ ਲਓ, ਜਿੰਨੀ ਵਧਾਵਾਂਗੇ ਵੱਧ ਜਾਂਦੀ ਹੈ, ਜਿੰਨੀ ਘਟਾਵਾਂਗੇ ਓਨੀ ਘੱਟ ਜਾਂਦੀ ਹੈ। ਨੀਂਦ ਔਰ ਭੁੱਖ ਦੋਵੇਂ ਚੀਜ਼ਾਂ, ਨੀਅਤ ਦੀ ਭੁੱਖ ਨਹੀਂ ਜੇ ਘਟਦੀ, ਨੀਅਤ ਦੀ ਭੁੱਖ ਨੂੰ ਸਬਰ ਨਹੀਂ ਆਉਂਦਾ, ਇਹ ਨਹੀਂ ਜੇ ਘਟਦੀ, ਇਹ ਤਾਂ ਵਧੀ ਜਾਂਦੀ ਹੈ। ਇਸ ਲਈ ਮਾਲਕ ਪਾਤਸ਼ਾਹ ਕਹਿੰਦੇ ਮਾਲਕ ਜੀਓ, ਦੁੱਖ ਔਰ ਭੁੱਖ ਸੰਸਾਰ ਕੀ ਏ, ਇਹ ਸਾਰੀ ਸੰਸਾਰ ਵਿੱਚ ਹੀ ਨੇ। ਮੈਂ ਜਿੰਨਾ ਚਿਰ ਸੰਸਾਰ ਦੀ ਗਫਲਤ ਵਿੱਚ ਹਾਂ ਕਦੇ ਦੁੱਖਾਂ ਤੋਂ ਨਹੀਂ ਉੱਪਰ ਉੱਠ ਸਕਦਾ, ਕਦੇ ਭੁੱਖ ਤੋਂ ਨਹੀਂ ਉੱਪਰ ਉੱਠ ਸਕਦਾ, ਉੱਥੇ ਹੀ ਫਸਿਆ ਰਹਿ ਜਾਣਾ, ਕਿਉਂਕਿ ਸੰਸਾਰ ਵਿੱਚ ਗਲਤਾਨ ਆ। ਹਾਂ, ਜਿੱਦਣ ਸੰਸਾਰ ਤੋਂ ਉੱਪਰ ਉੱਠ ਜਾਵਾਂਗਾ ਉਦਣ ਦੁੱਖ ਵੀ ਖਤਮ, ਉਦਣ ਭੁੱਖ ਵੀ ਖਤਮ। ਜਿਹੜੇ ਰੱਜ ਗਏ ਨੀਅਤ ਕਰਕੇ, ਜਿਹੜੇ ਰੱਜ ਗਏ, ਕੋਈ ਦੁੱਖ ਨਹੀਂ ਉੱਥੇ, ਕੋਈ ਭੁੱਖ ਨਹੀਂ ਉੱਥੇ, ਉੱਥੇ ਤੇ ਜੋ ਹੈ ਬਸ ਉਹਦੀ ਰਜ਼ਾ ਹੀ ਹੈ। ਜਿਹੜੀ ਪਵਨ ਪੌੜੀ ਆਪਾਂ ਜਪਜੀ ਵਿੱਚ ਪੜ੍ਹੀ ਨਾ ਗੁਰੂ ਨਾਨਕ ਸਾਹਿਬ ਦੀ,
ਕੇਤਿਆਂ ਦੁੱਖ ਭੂਕ ਸਦ ਮਾਰ, ਇਹ ਅਵਸਥਾ ਹੈ ਜਦੋਂ ਸੰਸਾਰ ਤੋਂ ਉੱਪਰ ਉੱਠਦੇ ਹਾਂ। ਇਹ ਪੇ ਦਾਤ ਤੇਰੀ, ਉਹ ਇਹਨੂੰ ਵੀ ਦਾਤ ਸਮਝ ਕੇ ਰੱਖਦੇ ਨੇ। ਮਲਕਾ ਕੀ ਹੋਇਆ, ਜੇ ਇੱਕ ਵਕਤ ਦਾ ਭੋਜਨ ਨਹੀਂ ਮਿਲਿਆ, ਮੈਂ ਰਾਜੀ ਹਾਂ ਤੇਰੀ ਰਜ਼ਾ 'ਚ। ਕੀ ਹੋਇਆ ਜੇ ਇੱਕ ਵਾਰੀ ਭੁੱਖ ਦਾ ਦੁੱਖ ਮੈਨੂੰ ਸਹਾਰਨਾ ਪਿਆ, ਮੈਂ ਤੇਰੀ ਰਜ਼ਾ 'ਚ ਰਾਜੀ ਹਾਂ, ਕਿਉਂਕਿ ਇਹ ਵੀ ਤੇਰੀ ਦਾਤ ਹੈ, ਮੈਂ ਹੰਢਾਲੀ। ਦੁੱਖ ਭੁੱਖ ਸੰਸਾਰ ਕੀਏ ਸਹਿਸਾ ਇਹ ਚੁਕਾਵ ਹੈ, ਮਾਲਕਾ ਤੂੰ ਕਿਰਪਾ ਕਰ ਮੇਰਾ ਇਹ ਸਹਿਸਾ ਇਹ ਭਰਮ ਖਤਮ ਕਰ ਦੇ। ਦੁੱਖ ਭੁੱਖ ਵਾਲਾ ਕੰਮ ਹੀ ਨਿਬੇੜਦੇ ਵੀ ਨਾ ਆਪਾਂ ਸੰਸਾਰ ਵਿੱਚ ਗਲਤਾਨ ਹੋਈ, ਮਨ ਤੇਰੇ ਪ੍ਰੇਮ 'ਚ ਲੱਗ ਜਾਏ, ਮਨ ਤੇਰੇ ਪਿਆਰ 'ਚ ਲੱਗ ਜਾਏ, ਆ ਸੰਸਾਰ ਦੇ ਵਿੱਚ ਜਿਹੜੀ ਦੁੱਖ ਅਤੇ ਭੁੱਖ ਹੈ ਇਹਦਾ ਭਰਮ ਮੁੱਕ ਜੇ। ਬਸ ਇਹ ਭਰਮ ਹੀ ਹੁੰਦਾ ਹੈ ਜੀ ਵੀ ਸ਼ਾਇਦ ਆ ਵਸਤੂ ਹਾਸਲ ਕਰ ਲਾਂ ਅਤੇ ਮੈਂ ਰੱਜ ਜਾਂਗਾ, ਕਿਤੇ ਨਹੀਂ ਰੱਜ ਰੁੱਜਾਉਂਦਾ, ਇੱਕ ਭਰਮ ਹੀ ਹੈ ਬਸ, ਕੋਈ ਜ਼ਬਰ ਸਬਰ ਨਹੀਂ ਜੇ ਆਉਂਦਾ। ਜੇ ਸਬਰ ਆਉਣਾ ਫਿਰ ਵਸਤੂ ਨੂੰ ਹਾਸਲ ਕੀਤੇ ਬਿਨਾਂ ਵੀ ਆ ਜਾਣਾ, ਜੇ ਨਹੀਂ ਆਉਣਾ ਤਾਂ ਫਿਰ ਇੱਕ ਛੱਡ ਕੇ ਭਾਵੇਂ 50 ਕਿਉਂ ਨਾ ਹਾਸਲ ਕਰ ਲਓ, ਸਬਰ ਨਹੀਂ ਆਉਣਾ। ਜੇ ਆਉਣਾ ਸਬਰ ਟਕੇ 'ਤੇ ਵੀ ਆ ਜਾਣਾ, ਜੇ ਨਹੀਂ ਆਉਣਾ ਫਿਰ ਅਰਬਾਂ ਖਰਬਾਂ ਇਕੱਠੇ ਕਰਕੇ ਵੀ ਬੰਦੇ ਬੇਸਬਰ ਹੀ ਫਿਰਦੇ ਨੇ, ਜਿੱਥੇ ਮਰਜ਼ੀ ਵੇਖ ਲਓ। ਸਬਰ ਕਦੇ ਵਸਤੂ ਹਾਸਲ ਕਰਨ 'ਤੇ ਨਹੀਂ ਜੇ ਆਉਂਦਾ, ਔਰ ਇਹ ਆਖਣ 'ਚ ਕੋਈ ਗੁਰੇਜ਼ ਨਹੀਂ ਹੈ ਜੀ। ਸਬਰ ਆਉਂਦਾ ਹੀ ਵਸਤੂ ਦੀ ਨਾ ਪ੍ਰਾਪਤੀ 'ਤੇ ਹੈ, ਜੇ ਪ੍ਰਾਪਤ ਹੋ ਜਾਏ ਫਿਰ ਤਾਂ ਬੰਦਾ ਹੋਰ ਬੇਸਬਰ ਹੋ ਜਾਂਦਾ। ਵਸਤੂ ਨਾ ਮਿਲੇ ਬੰਦਾ ਸਬਰ ਕਰ ਜਾਂਦਾ, ਨਹੀਂ ਮਿਲੀ ਉਹ ਪਦਾਰਥ ਨਹੀਂ ਮਿਲਿਆ, ਜੇ ਵਸਤੂ ਮਿਲ ਜਾਏ ਫਿਰ ਸਬਰ ਕਿਤੇ ਪੈ ਜਾਂਦਾ, ਜੇ ਇਹ ਮਿਲ ਸਕਦੀ ਹੈ ਫਿਰ ਹੋਰ ਵਸਤੂ ਕਿਉਂ ਨਹੀਂ, ਫਿਰ ਸਗੋਂ ਹੋਰ ਬੇਸਬਰਾ ਹੋ ਜਾਂਦਾ। ਜੇ ਨਾ ਮਿਲੇ ਫਿਰ ਬੰਦਾ ਟਿਕ ਜਾਂਦਾ ਵੀ ਨਹੀਂ ਭਾਈ ਆਪਣੀ ਪਹੁੰਚ ਤੋਂ ਪਰੇ ਹੈ। ਜਿਵੇਂ ਇੱਕ ਕਹਾਣੀ ਪੜ੍ਹਾਉਂਦੇ ਨਾ ਅਤੇ ਉਹਦਾ ਸਾਰ ਨਿਕਲਦਾ, ਹੱਥ ਨਾ ਪਹੁੰਚੇ ਥੂ ਕੌੜੀ, ਹੱਥ ਨਹੀਂ ਪਹੁੰਚਿਆ ਸਬਰ ਕਰ ਗਿਆ ਵੀ ਛੱਡੋ, ਸਬਰ ਕਰਨ ਲਈ ਕੀ ਕਿਹਾ, ਕਹਿੰਦਾ ਕੌੜੀ ਹੈ ਭਾਈ। ਪਰ ਹੁਣ ਕੀ ਕਹਿੰਦਾ, ਜੇ ਹੱਥ ਨਾ ਪਹੁੰਚੇ ਥੂ ਕੌੜੀ ਨਹੀਂ ਕਹਿੰਦਾ ਹੁਣ, ਹੁਣ ਕਹਿੰਦਾ ਲਾ ਪੌੜੀ। ਬਸ ਆਹ ਦਸ਼ਾ ਬਣ ਗਈ ਵੀ ਆਪਾਂ ਹੁਣ ਪਹੁੰਚ ਕਰਨੀ ਹੈ, ਜਿਵੇਂ ਮਰਜ਼ੀ ਕਰੀਏ, ਚੰਗਾ ਕਰਨਾ ਪਵੇ ਤਾਂ ਵੀ, ਮਾੜਾ ਕਰਨਾ ਪਵੇ ਤਾਂ ਵੀ, ਕਿਉਂਕਿ ਬੇਸਬਰਾ ਹੋ ਗਿਆ, ਹੁਣ ਸਬਰ ਨਹੀਂ ਰਿਹਾ, ਨੀਅਤ ਦੀ ਭੁੱਖ ਨਹੀਂ ਨਾ ਮੁੱਕੀ। ਤੇ ਸਾਹਿਬ ਕਹਿ ਰਹੇ, ਕਹਿੰਦੇ ਦੁੱਖ ਭੁੱਖ ਸੰਸਾਰ ਕੀ ਏ, ਸੰਸਾਰ ਦੇ ਨੇ ਇਹ, ਸਹਿਸਾ ਇਹ ਚੁਕਾਵੇ, ਮਾਲਕਾ ਤੂੰ ਕਿਰਪਾ ਕਰ ਮੇਰੀ ਜ਼ਿੰਦਗੀ 'ਚੋਂ ਇਹ ਭਰਮ ਖਤਮ ਕਰ ਦੇ। ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਨੇ, ਜਾਏ ਸਹਿਸਾ, ਕਹਿੰਦੇ ਸਹਿਸਾ ਇਹ ਭਰਮ ਮੁੱਕ ਜਾਂਦਾ, ਬੁੱਝੈ ਗੁਰ ਵਿਚਾਰਾ, ਜੇ ਗੁਰੂ ਦੀ ਵਿਚਾਰ ਸਮਝ ਲਈਏ ਫਿਰ ਮੁੱਕ ਜਾਂਦਾ ਸਾਰਾ ਭਰਮ। ਜਿਹੜਾ ਬੰਦੇ ਨੂੰ ਭਰਮ ਹੈ ਵੀ ਵਸਤੂ ਹਾਸਲ ਕਰਕੇ ਮੈਂ ਸਬਰ ਕਰ ਲੂੰ, ਪਦਾਰਥ ਹਾਸਲ ਕਰਕੇ ਸਬਰ ਕਰ ਲਾਂਗੇ, ਇੱਕ ਵਾਰੀ ਆਹ ਮਿਲ ਜੇ ਆਪਾਂ ਫਿਰ ਟਿਕ ਜਾਣਾ, ਇਹ ਭਰਮ ਹੀ ਹੈ ਜੀ, ਸਭ ਤੋਂ ਵੱਡਾ ਭਰਮ ਇਹੀ ਹੈ ਵੀ ਮੈਂ ਨਾ, ਮਨ ਮੇਰਾ ਬੜਾ ਹੁਣ ਚਾਹੁੰਦਾ ਹੈ ਪਰ ਇਸ ਮਨ ਨੂੰ ਇੱਕ ਵਾਰੀ ਆਹ ਵਸਤੂ ਮਿਲ ਜੇ ਆਪਾਂ। ਤੁਸੀਂ ਕਦੇ ਵੇਖ ਲਓ ਕਿਸੇ ਵਸਤੂ ਨੂੰ ਹਾਸਲ ਕਰਨ ਦੀ ਇੱਛਾ ਹੋਵੇ, ਮਨ ਦੇ ਨਾਲ ਵਿਚਾਰ ਇਹ ਵੀ ਹੁੰਦੀ ਆ, ਆਹ ਪਦਾਰਥ ਇੱਕ ਵਾਰੀ ਮਿਲ ਜੇ ਉਦੋਂ ਬਾਅਦ 'ਚ ਆਪਾਂ ਕੋਈ ਜਿੱਦ ਨਹੀਂ ਕਰਨੀ, ਕੋਈ ਇੱਛਾ ਨਹੀਂ ਰੱਖਣੀ, ਕੋਈ ਭਾਵਨਾ ਨਹੀਂ ਰੱਖਣੀ, ਬਸ ਉਹ ਪਦਾਰਥ ਮਿਲਣ ਦੀ ਦੇਰ ਹੈ। ਮਨ ਨਾਲ ਹੀ ਕਹਿੰਦਾ ਜੇ ਇਹ ਮਿਲ ਸਕਦਾ ਤਾਂ ਹੋਰ ਕਿਉਂ ਨਹੀਂ। ਸ਼ਾਤਰ ਬਹੁਤ ਹੈ। ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰ ਰਹੇ, ਜਾਏ ਸਹਿਸਾ, ਕਹਿੰਦੇ ਇਹ ਭਰਮ ਖਤਮ ਹੁੰਦਾ, ਬੁੱਝੈ ਗੁਰ ਵਿਚਾਰਾ, ਜੇ ਅਸੀਂ ਗੁਰੂ ਦੀ ਵਿਚਾਰ ਨੂੰ ਸਮਝ ਬੁੱਝ ਲਈਏ, ਸਮਝ ਲਈਏ। ਵੱਡਾ ਸਾਹਿਬ ਹੈ ਆਪ ਅਲੱਖ ਅਪਾਰਾ, ਉਹ ਸਾਹਿਬ ਵੱਡਾ ਹੈ, ਆਪ ਵੱਡਾ ਹੈ ਉਹ, ਅਤੇ ਅਲੱਖ ਔਰ ਅਪਾਰ ਹੈ, ਸਾਡੀ ਪਹੁੰਚ ਅਤੇ ਸਮਝ ਤੋਂ

0: ਫਿਰ ਜੀ ਗੁਰੂ ਪਾਤਸ਼ਾਹ ਨੇ ਅਗਾਂਹ ਜ਼ਿਕਰ ਕੀਤਾ ਤੇਰੇ ਬੰਕੇ, ਬੰਕੇ ਮਤਲਬ ਸੋਹਣੇ, ਲੋਇਣ ਨੈਣ ਦੰਤਰੀ ਸਾਲਾ, ਦੰਦ ਬੜੇ ਸੋਹਣੇ ਨੇ, ਸੋਹਣੇ ਨੱਕ ਨਾਸ਼ਕਾ, ਜਿਨ ਲੰਮੜੇ, ਲੰਮੜੇ ਮਤਲਬ ਲੰਮੇ ਵਾਲਾ ਕੇਸ, ਤੇਰੇ ਬੰਕੇ ਲੋਇਣ, ਤੇਰੇ ਨੇਤਰ ਬਹੁਤ ਸੋਹਣੇ, ਦੰਤ ਰਸਾਲਾ ਤੇਰੇ ਦੰਦ ਬਹੁਤ ਸੋਹਣੇ ਨੇ, ਸੋਹਣੇ ਨੱਕ ਤੇਰੀ ਨਾਸ਼ਕਾ ਬੜੀ ਸੋਹਣੀ ਹੈ, ਜਿਨ ਲੰਮੜੇ ਵਾਲਾ ਤੇ ਤੇਰੇ ਕੇਸ ਬੜੇ ਲੰਮੇ ਬੜੇ ਪਿਆਰੇ ਲੱਗਦੇ। ਹੁਣ ਇਹ ਸਾਰਾ ਚਿਹਰਾ ਵਜੀ ਇੱਕ ਬਹੁਤ ਪਿਆਰਾ ਬਣਾਇਆ ਗੁਰੂ ਸਾਹਿਬ ਨੇ, ਨੇਤਰਾਂ ਦੀ ਆਪਣੀ ਸੁੰਦਰਤਾ, ਦੰਦਾਂ ਦੀ ਆਪਣੀ ਸੁੰਦਰਤਾ, ਅਤੇ ਸਾਰਾ ਕੁਝ ਸੋਹਣਾ ਹੋਵੇ ਜੇ ਨਾਸ਼ਕਾ ਸੋਹਣੀ ਨਾ ਹੋਵੇ ਉਹ ਸਾਰਾ ਹੀ ਵਿਗਾੜ ਦਿੰਦੀ। ਚਿਹਰੇ ਦੇ ਸੁਹੱਪਣ ਵਿੱਚ ਸਭ ਤੋਂ ਵੱਧ ਰੋਲ ਅਦਾ ਕਰਦੀ ਹੈ ਨਾਸ਼ਕਾ, ਨੱਕ। ਤਾਂ ਹੀ ਤਾਂ ਬੰਦਾ ਕਹਿੰਦਾ ਵੀ ਮੇਰੀ ਨੱਕ ਵੱਢੀ ਗਈ, ਮਤਲਬ ਮੈਂ ਬੇਇੱਜ਼ਤ ਹੋ ਗਿਆ। ਕਦੇ ਕਿਹਾ ਮੇਰੀ ਅੱਖ ਵੱਢੀ ਗਈ ਜਾਂ ਮੇਰੇ ਦੰਦ ਵੱਢੇ ਗਏ? ਨਹੀਂ, ਨੱਕ ਸਭ ਤੋਂ ਵੱਧ ਰੋਲ ਅਦਾ ਕਰਦਾ, ਅਤੇ ਬੰਦਾ ਨੱਕ ਹੀ ਰੱਖਦਾ ਫਿਰਦਾ ਸਾਰੀ ਜ਼ਿੰਦਗੀ। ਇੱਥੇ ਵੀ ਮੇਰਾ ਨੱਕ ਰਹਿ ਜਾਏ, ਉੱਥੇ ਵੀ ਮੇਰਾ ਨੱਕ ਰਹਿ ਜਾਏ, ਹੈ ਨਾ, ਭਾਵ ਇੱਜ਼ਤ ਬਚਾਉਂਦਾ ਫਿਰਦਾ। ਹੁਣ ਗੁਰੂ ਸਾਹਿਬ ਕਹਿੰਦੇ ਮਾਲਕ ਜੀ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਤੂੰ ਬਹੁਤ ਹੀ ਸੋਹਣਾ ਹੈ, ਤੇਰੇ ਸੁਹੱਪਣ ਦਾ ਕੋਈ ਥਾਂ ਪਾਰਾਵਾਰ ਨਹੀਂ, ਕੋਈ ਥਾਂ ਤੇਰੇ, ਨਾ ਅਸੀਂ ਦੰਦਾਂ ਬਾਰੇ ਕੋਈ ਕਮੀ ਕੱਢ ਸਕਦੇ, ਨਾ ਤੇਰੀਆਂ ਅੱਖਾਂ, ਆਮ ਕਰਕੇ ਨੈਣ ਨਕਸ਼ ਆਪਾਂ ਸ਼ਬਦ ਵਰਤਦੇ ਹਾਂ, ਇਹ ਨੈਣ ਨਕਸ਼ ਬਹੁਤ ਸੁੰਦਰ ਨੇ। ਹੁਣ ਇਹ ਸੁਹੱਪਣ ਹੈ ਜੀ ਚਿਹਰੇ ਦਾ, ਕੇਸਾਂ ਦਾ ਆਪਣਾ ਰੋਲ ਹੈ ਸੁਹੱਪਣ ਦੇ ਵਿੱਚ, ਅਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਕੇਸ ਛੋਟੇ ਨੇ, ਲੰਮੜੇ ਲੰਮੇ ਕੇਸ ਬਹੁਤ ਲੰਮੇ, ਦੰਤ ਰਸਾਲਾ ਨੇ, ਦੰਦ ਵੀ ਐ ਸਾਰੇ। ਤੁਸੀਂ ਕਈ ਵਾਰੀ ਵੇਖੋ ਜੀ, ਕਵੀ ਜਨ ਜਦੋਂ ਕਿਸੇ ਦੀ ਸੁਹੱਪਣਤਾ ਦਾ ਸੁੰਦਰਤਾ ਨੂੰ ਬਿਆਨ ਕਰਦੇ ਨਾ, ਅਤੇ ਉਹ ਜਦੋਂ ਦੰਦਾਂ ਦੀ ਗੱਲ ਕਰਦੇ ਤਾਂ ਉਹ ਕਹਿੰਦੇ ਵੀ ਦੰਦ ਤਾਂ ਇੱਦਾਂ ਲੱਗਦਾ ਜਿਵੇਂ ਐ ਕਲੀਆਂ ਇੱਕੋ ਸਾਰ ਦੀਆਂ ਜੁੜੀਆਂ ਹੁੰਦੀਆਂ। ਕਵੀ ਸੰਤੋਖ ਸਿੰਘ ਨੇ ਬਹੁਤ ਬਹੁਤ ਸੋਹਣਾ ਜ਼ਿਕਰ ਕੀਤਾ ਹੈ, ਉਹ ਜਦੋਂ ਗੁਰੂ ਸਾਹਿਬ ਕਿਸੇ ਵੀ ਗੁਰੂ ਸਾਹਿਬ ਦੀ ਸ਼ੋਭਾ ਕਰਦੇ ਨਾ, ਅਤੇ ਜਦੋਂ ਮਾਲਕ ਪਾਤਸ਼ਾਹ ਦੇ ਚਿਹਰੇ ਦੇ ਹਾਵ ਭਾਵ ਦਾ ਜ਼ਿਕਰ ਕਰਦੇ ਨੇ ਕਵੀ ਜੀ, ਅਤੇ ਉਦੋਂ ਉਹ ਅਕਸਰ ਇਹ ਸ਼ਬਦ ਵਰਤਦੇ ਨੇ ਵੀ ਗੁਰੂ ਸਾਹਿਬ ਦੇ ਦੰਦ ਇੱਦਾਂ ਦੇ ਲੱਗ ਰਹੇ ਜਿਵੇਂ ਇੱਕ ਡੱਬੀ ਦੇ ਵਿੱਚ ਨਾ ਇੱਕ ਸਾਰ ਜੇ ਮੋਤੀ ਰੱਖੇ ਹੋਣ, ਸਾਰੇ ਬੜੇ ਪਿਆਰੇ ਲੱਗਦੇ, ਦੰਦਾਂ ਦੀ ਆਪਣੀ ਸੁੰਦਰਤਾ ਹੈ। ਜੇ ਆਪਾਂ ਚਿਹਰੇ ਦੇ ਉੱਪਰਲੇ ਸਾਰੇ ਅੰਗਾਂ ਦੀ ਗੱਲ ਕਰੀਏ ਨਾ ਜੀ, ਹਰ ਅੰਗ ਸੰਪੂਰਨ ਹੋਵੇ, ਸੋਹਣਾ ਹੋਵੇ ਚਿਹਰਾ ਵੀ ਤਾਂ ਸੁੰਦਰ ਲੱਗਦਾ। ਨੇਤਰ ਸਾਰੇ ਹੈ ਨਾ, ਦੋਵੇਂ ਨੇਤਰ ਵੀ ਸੰਪੂਰਨ ਹੋਣ, ਨਾਸਕਾ ਦੰਦ ਕੰਨ ਇਹ ਸਾਰੇ ਇੱਕੋ ਜਿਹੇ ਸਾਰ ਜੇ ਤਰੀਕੇ ਨਾਲ ਅਕਾਲ ਪੁਰਖ ਨੇ ਸਿਰਜੇ ਹੋਣ, ਫਿਰ ਆਪਾਂ ਕਹਿੰਦੇ ਬਈ ਚਿਹਰੇ ਦੀ ਸੁੰਦਰਤਾ ਬਹੁਤ ਪਿਆਰੀ, ਰੱਬ ਨੇ ਬਹੁਤ ਸੋਹਣੀ ਘਾੜਤ ਘੜੀ ਹੈ। ਉਸੇ ਰੂਪ ਵਿੱਚ ਗੁਰੂ ਸਾਹਿਬ ਨੇ ਪਹਿਲਾਂ ਸੁਹੱਪਣ ਦਾ ਜ਼ਿਕਰ ਕੀਤਾ ਹੈ,
1: ਕੰਚਨ ਕਾਇਆ ਸੋਨੇ ਕੀ ਟਾਲਾ।
0: ਫਿਰ ਮਾਲਕ ਕਹਿੰਦੇ ਕੰਚਨ ਕਾਇਆ, ਹੁਣ ਕਾਇਆ ਕਿਹਦੇ ਵਰਗੀ ਹੈ? ਸੋਨੇ ਵਰਗੀ। ਅਤੇ ਆਪਾਂ ਜੇ ਇਹ ਕਹਿ ਲਈਏ ਨਾ ਵੀ ਕਾਇਆ ਸੋਨੇ ਤੋਂ ਵੀ ਮਹਿੰਗੀ ਹੈ, ਤੇ ਕੋਈ ਅੱਤ ਕਥਨੀ ਨਹੀਂ। ਸੋਨਾ ਤੇ ਖਰੀਦ ਲਾਂਗੇ, ਕਾਇਆ ਖਰੀਦੀ ਜਾਂਦੀ ਹੈ? ਸੋਨਾ ਤੇ ਬੰਦਾ ਕਹਿੰਦਾ ਆਹ ਨਹੀਂ ਤੇ ਕੋਈ ਹੋਰ ਸਹੀ, ਗਹਿਣਾ ਹੋਰ ਬਣਾ ਲਾਂਗੇ। ਸੋਨਾ ਤੇ ਬੰਦਾ ਵੇਚ ਵੀ ਦਿੰਦਾ ਤੇ ਦੇਈ ਸਰੀਰ, ਸਰੀਰ ਦੇ ਅੰਗ ਨਹੀਂ, ਕਿਉਂਕਿ ਪਤਾ ਵੀ ਇਹ ਅਮੋਲਕ ਨੇ। ਗੁਰੂ ਸਾਹਿਬ ਕਹਿੰਦੇ ਕੰਚਨ ਕਾਇਆ ਸੋਨੇ ਕੀ ਢਾਲਾ, ਇਹ ਸੋਨੇ ਦੀ ਢਲੀ ਹੋਈ ਸੋਨੇ ਵਰਗੀ ਦੇਹੀ ਬਹੁਤ ਸੋਹਣੀ। ਹੁਣ ਇਹ ਭਾਵ ਸਾਰਾ ਜਿਹੜਾ ਜੀ ਇਹ ਸੁੰਦਰਤਾ ਦੇ ਨਾਲ ਜੋੜਿਆ ਹੋਇਆ ਹੈ ਵੀ ਕਾਇਆ ਸੋਨੇ ਦੀ ਢਲੀ ਹੋਈ ਬਹੁਤ ਹੀ ਪਿਆਰੀ ਸੋਹਣੀ ਨਜ਼ਰ ਆ ਰਹੀ।

ਫਿਰ ਸੱਤਵੇਂ ਪਦੇ ਦੀ ਸੰਪੂਰਨਤਾ ਕੀਤੀ, ਕਹਿੰਦੇ ਹੰਸ ਹੰਸਾ ਬੱਗ ਬਗਾ ਲਹਿ ਮਨ ਕੀ ਜਲ। ਕਹਿੰਦੇ ਜੇ ਬੰਦਗੀ ਕਰੋ ਨਾ ਫਿਰ ਮਨ ਨੂੰ ਲੱਗਿਆ ਸਾਰਾ ਜੰਗਾਲ ਲੱਥ ਜੇ, ਮਨ ਨੂੰ ਚੜ੍ਹੀ ਹੋਈ ਸਾਰੀ ਮੈਲ ਲੱਥ ਜੇ, ਅਤੇ ਜਦੋਂ ਉਹਦੀ ਬੰਦਗੀ ਕਰੋ ਜਿੱਥੇ ਮਨ ਨੂੰ ਲੱਥੀ ਲੱਗੀ ਮੈਲ ਲੱਥ ਜਾਏਗੀ ਨਾ, ਉੱਥੇ ਨਾਲ ਕੀ ਹੋਏਗਾ? ਕਹਿੰਦੇ ਫਿਰ ਵੱਡੇ ਜਿਹੜੇ ਬਗਲੇ ਬਣੇ ਫਿਰਦੇ ਨਾ ਉਹ ਕੀ ਬਣ ਜਾਣਗੇ? ਹੰਸ। ਫਿਰ ਵੱਡੇ ਬਗਲੇ, ਵੱਡੇ ਬਗਲੇ ਭਾਵ ਵੱਡੇ ਵੱਡੇ ਪਾਖੰਡੀ ਜਿਹੜੇ ਨਾ, ਉਹ ਪਾਖੰਡੀਆਂ ਤੋਂ ਵੱਡੇ ਹੰਸ ਪਵਿੱਤਰ ਰੂਪ ਬਣ ਜਾਣਗੇ। ਜਦੋਂ ਉਹਦੀ ਬੰਦਗੀ ਕਰਾਂਗੇ ਤਾਂ ਹੀ ਤਾਂ ਗੁਰੂ ਸਾਹਿਬ ਨੇ ਜ਼ਿਕਰ ਕਰਦਿਆਂ ਕਿਹਾ ਨਾ ਕਿ ਗੁਰੂ ਇੱਕ ਉਹ ਮਾਨ ਸਰੋਵਰ ਹੈ ਜਿਸ ਸਰੋਵਰ 'ਤੇ ਆ ਕੇ ਕਾਂ ਵੀ ਗੁਰੂ ਬਖਸ਼ਿਸ਼ ਕਰੇ ਅਤੇ ਹੰਸ ਵਰਗੇ ਬਣ ਜਾਂਦੇ ਨੇ, ਕਾਂ ਵੀ ਹੰਸ ਬਣ ਜਾਂਦੇ ਨੇ। ਅਤੇ ਉਹ ਕਾਂ ਤੋਂ ਹੰਸ ਬਣਨਾ, ਜਿਹੜੀ ਵਿਚਾਰ ਭੈੜੀ ਸੀ ਕਾਂ ਵਰਗੀ ਕਾਲੀ, ਉਹ ਫਿਰ ਹੰਸਾਂ ਵਰਗੀ ਚਿੱਟੀ ਸੋਹਣੀ ਬਣ ਜਾਂਦੀ ਹੈ। ਮਾੜੀ ਵਿਚਾਰ ਖਤਮ ਹੋ ਜਾਂਦੀ ਅਤੇ ਚੰਗੀ ਵਿਚਾਰ ਬਣ ਜਾਂਦੀ ਹੈ। ਕਦੋਂ? ਜਦੋਂ ਗੁਰੂ ਰੂਪੀ ਸਰੋਵਰ 'ਤੇ ਆਈਏ ਅਤੇ ਗੁਰੂ ਦੇ ਕੋਲੋਂ ਚੰਗੇ ਗੁਣ ਸਿੱਖੀਏ, ਫਿਰ ਉਹਨਾਂ ਚੰਗੇ ਗੁਣਾਂ ਦੇ ਸਦਕਾ ਹੰਸ ਹੰਸਾ ਬੱਗ ਬੱਗਾ ਲਹਿ ਮਨ ਕੀ ਜਾਲਾ, ਫਿਰ ਮਨ ਦੀ ਮੈਲ ਲੱਥ ਜਾਂਦੀ ਹੈ। ਕਹਿੰਦੇ ਬੰਕੇ ਲੋਇਣ ਦੰਤ ਰਸਾਲਾ, ਤੇਰੇ ਭਾਈ ਨੇਤਰ 'ਤੇ ਦੰਦ ਵੜੇ।

ਜੀਵ ਇਸਤਰੀ ਉਹਦੇ ਪ੍ਰੇਮ ਵਿੱਚ ਜੁੜ ਗਈ, ਪਿਆਰ ਵਿੱਚ ਜੁੜ ਗਈ ਅਕਾਲ ਪੁਰਖ ਦੇ। ਉਦੋਂ ਮਗਰੋਂ ਫਿਰ ਸਾਹਿਬ ਕਹਿੰਦੇ ਤੇਰੀ ਚਾਲ ਸੁਹਾਵੀ, ਕਹਿੰਦੇ ਤੇਰੀ ਤੇ ਚਾਲ ਬੜੀ ਸੋਹਣੀ ਬਣ ਗਈ, ਭਾਵ ਤੇਰਾ ਜੀਵਨ ਬੜਾ ਸੋਹਣਾ ਬਣ ਗਿਆ। ਹੁਣ ਮਧੁਰਾੜੀ ਬਾਣੀ ਤੇਰੀ ਤੇ ਬਾਣੀ ਬੜੀ ਮਧੁਰ ਹੋ ਗਈ, ਹੁਣ ਮਿੱਠੀ ਬਾਣੀ। ਮਧੁਰਾੜੀ ਮਤਲਬ ਚੰਗੀ ਸ਼ਬਦਾਵਲੀ, ਸੋਹਣੀ ਬੋਲ। ਜਦੋਂ ਤੂੰ ਅਕਾਲ ਪੁਰਖ ਨਾਲ ਜੁੜਿਆ ਨਾ, ਇਹ ਜੀਵ ਇਸਤਰੀ ਜਿਹੜੀ ਪਹਿਲੋਂ ਬੰਕੇ ਲੋਇਨ ਦੰਤ ਰਸਾਲਾ ਵਾਲੀ ਨਾ, ਉਹ ਰੱਬ ਨਾਲ ਜੁੜ ਗਈ, ਪਰਮੇਸ਼ਰ ਨਾਲ ਜੁੜ ਗਈ ਨਾ। ਹੰਸ ਹੰਸਾ ਬੱਗ ਬੱਗਾ ਲਗਿਆ ਮਨ ਕੀ ਜਾਲਾ, ਲੱਥ ਗਈ ਮਨ ਦੀ ਜਾਲ, ਮਨ ਦੀ ਮੈਲ ਲੱਥ ਗਈ। ਜਦੋਂ ਮਨ ਦੀ ਮੈਲ ਲੱਥੀ ਫਿਰ ਗੁਰੂ ਸਾਹਿਬ ਕਹਿੰਦੇ, ਕਹਿੰਦੇ ਭਾਈ ਤੇਰੀ ਚਾਲ ਸੁਹਾਵੀ। ਇੱਕ ਥਾਂ 'ਤੇ ਤਾਂ ਗੁਰੂ ਪਾਤਸ਼ਾਹ ਨੇ ਵੀ ਟੇਢੀ ਪਾਗ ਟੇਢੇ ਚਾਲ, ਪਹਿਲਾਂ ਤਾਂ ਤੂੰ ਚੱਲਦਾ ਹੀ ਬੜਾ ਟੇਢਾ ਸੈਂ, ਹੁਣ ਤੇਰੀ ਚਾਲ ਸੁਹਾਵੀ। ਫਰਕ ਪੈ ਗਿਆ ਨਾ, ਟੇਢੀ ਚਾਲ ਕਿਹਨੂੰ ਕਿਹਾ? ਬਾਬਾ ਜੀ ਨੇ ਕਿਹਾ ਨਾ, ਚਲਤ ਕੱਤ ਟੇਢੇ ਟੇਢੇ, ਕਹਿੰਦੇ ਤੂੰ ਟੇਢਾ ਹੋ ਕੇ ਉੱਥੇ ਆਕੜ ਕੇ ਚੱਲਣਾ, ਤੂੰ ਕਾਹਤੋਂ ਆਕੜ ਕੇ ਤੁਰਿਆ ਫਿਰਦਾ? ਕਹਿੰਦੇ ਆਪਣੇ ਵੱਲ ਕਦੇ ਝਾਤ 'ਤੇ ਮਾਰ ਕੇ ਵੇਖ, ਦੁਰਗੰਧ ਦਾ ਤੂੰ ਬਣਿਆ ਹੋਇਆ, ਲਪੇਟਿਆ ਤੇਰੇ ਚੰਮ ਨਾਲ ਤੇਰੇ ਅੰਦਰਲੀਆਂ ਅਸਤ, ਤੇਰੇ ਅੰਦਰਲੇ ਸਾਰੇ ਗੰਦਗੀ ਨੂੰ ਉਹਨੇ ਚੰਮ ਦੇ ਨਾਲ ਲਪੇਟ ਕੇ ਰੱਖਿਆ ਹੋਇਆ, ਤੂੰ ਬੇਰਾਕੜਿਆ ਫਿਰਦਾ। ਜਾਂ ਗੁਰੂ ਸਾਹਿਬ ਨੇ ਇਹ ਵੀ ਕਿਹਾ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਵੀ ਕਿਉਂ ਫੁੱਲਿਆ ਫਿਰਦਾ ਐਵੇਂ? ਉਹ ਵੀ ਵੇਲਾ ਚੇਤਾ ਕਰ ਲਾ, ਜਪ ਦਸ ਮਾਸ ਉਰਧ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ ਨਾ। ਇਸ ਰੂਪ 'ਚ ਇੱਥੇ ਗੁਰੂ ਸਾਹਿਬ ਕਹਿੰਦੇ ਤੇਰੀ ਚਾਲ ਸੁਹਾਵੀ, ਤੇਰੀ ਤੇ ਚਾਲ ਬੜੀ ਸੋਹਣੀ ਬਣ ਗਈ। ਹੁਣ ਸੋਹਣੀ ਤੋਂ ਭਾਵ ਇਹ ਵੀ ਜਿਹੜਾ ਆਕੜ ਖੋਰ, ਜਿਹੜਾ ਹੰਕਾਰ ਵਿੱਚ ਤੁਰਿਆ ਫਿਰਦਾ ਸੀ, ਜਿਹੜਾ ਫੁੱਲਿਆ ਫੁੱਲਿਆ ਫਿਰਦਾ ਸੀ, ਉਹ ਹੁਣ ਸਬਰ 'ਚ ਆ ਗਿਆ, ਨੀਵਾਂ ਹੋ ਗਿਆ, ਨਿਮਰਤਾ 'ਚ ਆ ਗਿਆ, ਹੰਕਾਰ ਛੱਡਤਾ ਉਹਨੇ। ਹੁਣ ਤੇਰੀ ਚਾਲ ਸੁਹਾਵੀ, ਪਹਿਲਾਂ ਜਦੋਂ ਬੋਲਦਾ ਸੀ ਉਦੋਂ ਬੋਲਦਾ ਵੀ ਇੱਦਾਂ ਸੀ ਵੀ ਬਸ ਮੁੱਖ 'ਚੋਂ ਗੰਦਗੀ ਹੋਈ, ਅਪ ਸ਼ਬਦਾਵਲੀ ਹੋਈ। ਹੁਣ ਕਹਿੰਦੇ ਮਧੁਰਾੜੀ ਬਾਣੀ, ਬੋਲਣ ਦਾ ਸਲੀਕਾ ਆ ਗਿਆ ਨਾ। ਜਦੋਂ ਗੁਰੂ ਵਾਲਾ ਬਣ ਗਿਆ, ਪਰਮੇਸ਼ਵਰ ਵਾਲਾ ਬਣ ਗਿਆ, ਬੋਲਣ ਦਾ ਸਲੀਕਾ ਆ ਗਿਆ, ਤੁਰਨ ਦਾ ਸਲੀਕਾ, ਮਤਲਬ ਜ਼ਿੰਦਗੀ ਜਿਉਣ ਦਾ ਸਲੀਕਾ ਆ ਗਿਆ, ਵੀ ਰਹਿਣਾ ਕਿਵੇਂ ਨਿਮਰਤਾ ਭਾਵ ਦੇ ਵਿੱਚ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਫਿਰ ਕੋਹਕਣ ਕੋਕਿਲਾ ਤਰਲ ਜਵਾਣੀ, ਕਹਿੰਦੇ ਹੁਣ ਤਾਂ ਇੱਦਾਂ ਲੱਗਦਾ ਤੇਰੀ ਬੋਲੀ ਇੰਨੀ ਮਿੱਠੀ ਹੋ ਚੁੱਕੀ ਹੈ ਜਿਵੇਂ ਕੋਇਲਾਂ ਜਿਹੜੀਆਂ ਨਾ ਉਹ ਕੂਕਦੀਆਂ ਨਾ, ਉਹਨਾਂ ਦੀ ਬੋਲੀ ਕਿੱਡੀ ਪਿਆਰੀ ਕਿੱਡੀ ਸੋਹਣੀ ਹੈ। ਕਹਿੰਦੇ ਉਵੇਂ ਹੁਣ ਨਾ ਤੇਰੀ ਬੋਲੀ ਕੋਇਲਾਂ ਵਰਗੀ ਬਣ ਗਈ, ਤੇਰੀ ਆਵਾਜ਼ ਤੇਰੇ ਬੋਲ ਮਿੱਠੇ ਹੋ ਗਏ, ਅਤੇ ਤਰਲ ਜਵਾਨੀ ਹੁਣ ਤੇਰੀ ਜਵਾਨੀ ਭਾਵ ਤੇਰਾ ਜੀਵਨ, ਤੇਰੀ ਕਾਇਆ ਬਹੁਤ ਹੀ ਸ਼ੋਭਾ ਵਾਲੀ।

0: ਫਿਰ ਜੀ ਤਰਲਾ ਜਵਾਨੀ, ਹੁਣ ਇੱਥੇ ਜਵਾਨੀ ਤਰਲਾ ਭਾਵ ਸੁੰਦਰ ਸੋਹਣੀ ਜਵਾਨੀ ਜਿਹੜੀ ਸ਼ੋਭਾ ਵਾਲੀ, ਆਪ ਭਾਣੀ ਕਹਿੰਦੇ ਆਪਣੇ ਆਪ ਦੇ ਵਿੱਚ ਇੱਛ ਮਨ ਕੀ ਪੂਰੀ ਹੈ। ਜਦੋਂ ਮਨ ਦੀ ਇੱਛਾ ਪੂਰੀ ਹੋਈ ਨਾ, ਫਿਰ ਕੀ ਹੋਇਆ, ਫਿਰ ਜੀਵ ਆਪਣੇ ਆਪ ਵਿੱਚ ਮਸਤ ਹੋ ਗਿਆ, ਆਪਣੇ ਆਪ ਵਿੱਚ ਲੀਨ ਹੋ ਜਾਣ। ਤੁਸੀਂ ਕਦੇ ਵੀ ਵੇਖੋ ਆਪਣੇ ਆਪ ਦੇ ਵਿੱਚ ਪ੍ਰਸੰਨ ਰਹਿਣ ਵਾਲਾ ਸੰਸਾਰ ਦੀ ਕਦੇ ਚਿੰਤਾ ਨਹੀਂ ਕਰਦਾ, ਉਹ ਜੋ ਹੁੰਦਾ ਹੋ ਹੀ ਜਾਵੇ। ਸੰਸਾਰਕ ਤੌਰ 'ਤੇ ਵੀ ਜਿਹੜੇ ਬੰਦੇ ਨੂੰ ਨਾ ਕੋਈ ਬੇਫਿਕਰੀ ਜੀ ਨਾ ਹੋਵੇ, ਜਿਹੜਾ ਬੇਫਿਕਰ ਹੋਵੇ ਬਿਲਕੁਲ, ਕਿਸੇ ਦੀ ਕੋਈ ਚਿੰਤਾ ਝੋਰਾ ਨਹੀਂ, ਉਹ ਆਪਣੇ ਆਪ ਵਿੱਚ ਮਸਤ ਹੀ ਹੁੰਦਾ। ਉਹ ਕਹਿੰਦਾ ਕੋਈ ਮਰੇ ਕੋਈ ਜੀਵੇ ਆਪਾਂ ਨੂੰ ਕੀ ਮਤਲਬ ਹੈ। ਅਤੇ ਕਈ ਵਾਰੀ ਇਹੋ ਜਿਹੇ ਮਨੁੱਖ ਨੂੰ ਨਾ ਸੰਸਾਰ, ਕਿਉਂਕਿ ਸੰਸਾਰ ਦਾ ਨਜ਼ਰੀਆ ਵੱਖਰਾ ਹੈ, ਉਹਨੂੰ ਮੈਂਟਲੀ ਅਪਸੈਟ ਦੱਸਣ ਲੱਗ ਜਾਂਦਾ ਵੀ ਇਹਨੂੰ ਫਿਕਰ ਹੀ ਕੋਈ ਨਹੀਂ, ਵੀ ਇਹ ਤਾਂ ਭੋਲਾ ਭਾਲਾ ਹੈ, ਸੰਸਾਰ ਇਹ ਕੁਛ ਆਖਦਾ। ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਆਪਣੇ ਆਪ ਵਿੱਚ ਮਸਤ ਹੋ ਜਾਵੇ ਉਹ ਰੱਬ ਦਾ ਪਿਆਰਾ ਬਣ ਜਾਂਦਾ। ਆਪਣੇ ਆਪ ਵਿੱਚ ਸਾਨੂੰ ਇਹੀ ਤਾਂ ਸਾਨੂੰ ਸਮਝ ਨਹੀਂ ਹੈ ਨਾ ਜੀ, ਅਸੀਂ ਆਪਣੇ ਆਪ ਵਿੱਚ ਨਹੀਂ ਮਸਤ ਹੋ ਸਕੇ, ਸਾਨੂੰ ਦੂਜਿਆਂ ਨਾਲ ਹੀ ਲਗਾਵ ਹੈ ਵੀ ਤੁਹਾਡਾ ਬਣ ਜੇ, ਸਾਰਾ ਕੁਛ ਸਾਡਾ ਬਣੇ ਭਾਵੇਂ ਨਾ, ਤੁਹਾਨੂੰ ਸਵਾਰ ਦਿਆਂਗੇ, ਅਸੀਂ ਸਵਰੀਏ ਭਾਵੇਂ ਨਾ ਸਵਰੀਏ, ਅਸੀਂ ਇਹੀ ਸੋਚੀ ਜਾਂਦੇ। ਜਿਹਨੂੰ ਗੁਰੂ ਸਾਹਿਬ ਨੇ ਕਹਿਣਾ ਵੀ ਰਾਸ ਬਿਰਾਨੀ ਰਾਖ 'ਤੇ ਖਾਇਆ ਘਰ ਕਾ ਖੇਤ, ਅਸੀਂ ਦੂਜਿਆਂ ਦੇ ਖੇਤਾਂ ਦੀ ਰਖਵਾਲੀ ਕਰੀ ਜਾਂਦੇ, ਆਪਦਾ ਉੱਜੜੀ ਜਾਂਦੇ, ਇਹ ਦਸ਼ਾ ਬਣੀ ਹੋਈ ਹੈ। ਪਰ ਮਾਲਕ ਕਹਿੰਦੇ ਕਦੇ ਆਪਣੇ ਆਪ ਵਿੱਚ ਮਸਤ ਹੋ, ਆਪਣੇ ਆਪ ਨੂੰ ਕਦੇ ਪੁੱਛ ਕੇ ਵੇਖ, ਆਪਣੇ ਆਪ ਨਾਲ ਬਹਿ ਕੇ ਕਦੇ ਗੱਲਾਂ ਕਰਕੇ ਵੇਖ। ਜਦੋਂ ਆਪਣੇ ਆਪੇ ਨਾਲ ਵਿਚਾਰ ਕਰਾਂਗੇ ਨਾ, ਮਾਲਕ ਕਹਿੰਦੇ ਜਿੱਦਣ ਤੈਨੂੰ ਆਪਣੇ ਆਪ ਵਿੱਚੋਂ ਰਸ ਆਉਣ ਲੱਗ ਗਿਆ ਨਾ, ਉਦਣ ਤੈਨੂੰ ਸਭ ਕੁਝ ਚੰਗਾ ਹੀ ਲੱਗੇਗਾ, ਸਭ ਕੁਛ ਭਲਾ ਹੈ। ਫਿਰ ਤਰਲਾ ਜਵਾਨੀ ਆਪ ਪਾਣੀ ਇੱਛ ਮਨ ਕੀ ਪੂਰੀ ਹੈ, ਮਨ ਦੀ ਇੱਛਾ ਪੂਰੀ ਹੋਈ। ਕਹਿੰਦੇ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਆਪ ਆਪ ਸੰਧੂਰਾ ਏ। ਕਹਿੰਦੇ ਹੁਣ ਤੁਰਦਾ ਵੀ ਐਂ ਜਿਵੇਂ ਮਸਤ ਹਾਥੀ, ਉਹਨੂੰ ਫਿਕਰ ਹੁੰਦਾ ਕਿਸੇ ਦਾ, ਮੈਂ ਹਾਥੀ ਹਾਂ, ਔਰ ਨਿੱਕੇ ਮੋਟਿਆਂ ਨੂੰ ਮੈਂ ਕੀ ਸਮਝਦਾ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਪੈਰ ਥੱਲੇ ਲਤਾੜ ਕੇ ਸੁੱਟਦੇ ਹਾਂ। ਉਹ ਕਦੇ ਹਾਥੀ ਨੂੰ ਤੁਰਦਿਆਂ ਵੇਖੋ, ਝੂਮ ਝੂਮ ਤੁਰਦਾ ਨਾ ਆਪਦੀ ਮਸਤੀ 'ਚ। ਜਿਹੜਾ ਉਹਦੇ ਉੱਤੇ ਮਹਾਵਤ ਬੈਠਾ ਹੈ ਨਾ, ਉਹ ਕੂੰਡਾ ਮਾਰ ਕੇ ਉਹਨੂੰ ਮੋੜਦਾ ਵੀ ਇੱਧਰ ਨੂੰ ਨਹੀਂ, ਇੱਧਰ ਨੂੰ ਜਾਣਾ, ਇੱਧਰ ਤੁਰਦਾ ਹਾਥੀ ਆਪਣੀ ਚਾਲ ਹੀ ਹੈ, ਉਹਦਾ ਪ੍ਰਵਾਹ ਨਹੀਂ ਕੋਈ, ਤੂੰ ਬੈਠਾ ਉੱਤੇ ਸਿਰ 'ਤੇ ਠੀਕ ਹੈ, ਮੈਂ ਤੇਰੇ ਕੰਟਰੋਲ ਵਿੱਚ ਹਾਂ, ਪਰ ਤੁਰੂੰ ਤਾਂ ਮੈਂ ਮਸਤੀ ਨਾਲ ਹੀ। ਉਹ ਤੁਰਦਾ ਆਪਣੀ ਮਸਤੀ 'ਚ, ਆਪਣੀ ਮੌਜ 'ਚ ਹੀ ਹੈ। ਤੁਸੀਂ ਕਦੇ ਵੀ ਵੇਖੋ ਜਿਹੜਾ ਬੰਦਾ ਆਪਣੀ ਮੌਜ 'ਚ ਤੁਰਦਾ, ਆਪਾਂ ਉਹਨੂੰ ਕਹਿ ਦਿੰਦੇ ਵੀ ਵੇਖ ਕਿਵੇਂ ਹੈ ਮਸਤ, ਝੂਮ ਝੂਮ ਕੇ ਤੁਰਦਾ, ਵੀ ਇਹਨੂੰ ਹੈ ਕੋਈ ਫਿਕਰ, ਇਹ ਆਪਣੀ ਚਾਲ ਹੀ ਤੁਰਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਜਿੱਦਣ ਜੀਵ ਆਪਣੇ ਆਪ ਵਿੱਚੋਂ ਰਸ ਲੈਣ ਲੱਗ ਜਾਂਦਾ, ਉਦਣ ਫਿਰ ਇਹਦਾ ਤੁਰਨਾ ਵੀ ਝੂਮ ਝੂਮ ਕੇ ਬਣ ਜਾਂਦਾ, ਐਂ ਮਸਤੀ 'ਚ ਤੁਰਦਾ ਹੋਇਆ ਵੀ ਉਹਦੀ ਬੰਦਗੀ 'ਚ ਜੁੜਿਆ, ਫਿਰ ਮਸਤੀ ਨਾਲ ਤੁਰਦਾ। ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਐਂ ਟਕਾ ਟਕਾ ਕੇ ਪੈਰ ਰੱਖਦਾ, ਫਿਰ ਆਪ ਆਪ ਆਪਣੇ ਆਪੇ 'ਚ ਨਾ ਸੰਧੂਰੇ। ਗੁਰੂ ਸਾਹਿਬ ਕਹਿ ਰਹੇ ਕਹਿੰਦੇ ਜਿਹੜਾ ਹਾਥੀ ਨਾ ਮਟਕ ਮਟਕ ਕੇ ਪੈਰ ਧਰਦਾ ਆਪਣੇ ਆਪ ਵਿੱਚ ਮਸਤ, ਉਹ ਚਾਲੇ ਤੁਰਦਾ, ਅਤੇ ਜਿਹੜਾ ਜੀਵ ਆਪਣੇ ਆਪ ਨੂੰ ਪਛਾਣ ਲਏ ਆਪਣੇ ਆਪੇ 'ਚ ਮਸਤ ਹੋ ਜਾਏ, ਉਹ ਵੀ ਫਿਰ ਹਾਥੀ ਦੇ ਵਾਂਗੂ ਬੇਫਿਕਰਾ ਹੋ ਕੇ ਰਹਿੰਦਾ। ਹਾਥੀ ਦੀ ਚਾਲ ਦੱਸਦੀ ਹੈ ਵੀ ਉਹ ਬੇਫਿਕਰ ਹੈ, ਉਹਦਾ ਠਿਮ ਠਿਮ ਤੁਰਨਾ, ਮਟਕ ਮਟਕ ਕੇ ਉਹਦਾ ਤੁਰਨਾ ਦੱਸਦਾ ਵੀ ਉਹ ਬੇਫਿਕਰ ਹੈ। ਉਹਨੂੰ ਆ ਤੁਰੇ ਜਾਂਦੇ ਕਿੰਨਾ ਕੁਛ ਕਰੀ ਜਾਂਦੇ ਨੇ, ਉਹਨੂੰ ਇਹਨਾਂ ਦੀ ਫਿਕਰ ਨਹੀਂ, ਜਿੱਥੇ ਮਰਜ਼ੀ ਚਲੇ ਜਾਓ। ਗੁਰਬਾਣੀ 'ਚ ਦੋਵੇਂ ਉਦਾਹਰਨਾਂ ਮਿਲਦੀਆਂ। ਇੱਕ ਕੂਕਰ ਆਪਣੇ ਇਲਾਕੇ ਨੂੰ ਛੱਡ ਕੇ ਦੂਜੇ ਇਲਾਕੇ 'ਚ ਜਾਏ, ਉਹ ਦੂਜੇ ਕੂਕਰਾਂ ਦੇ ਨਾਲ ਲੜਨ ਬਹਿ ਜਾਂਦਾ, ਅੱਗੋਂ ਦੰਦ ਚੜਾਉਣ ਬਹਿ ਜਾਂਦਾ, ਜਦੋਂ ਉਹਨੂੰ ਪੈਂਦੇ ਨੇ ਉਹ ਵੀ ਅੱਗੋਂ ਦੰਦ ਚੜਾਉਂਦਾ।
1: ਹਾਥੀ ਨੂੰ ਇੱਕ ਥਾਂ ਤੋਂ ਤੋਰੋ, ਸਾਰੇ ਮਹੱਲੇ ਦਾ ਗੇੜਾ ਕਢਾ ਲਿਆਓ। ਹਾਥੀ ਨੂੰ ਵੇਖਿਆ ਕਦੇ ਵੀ ਉਹਨੂੰ ਕੁੱਕਰ ਭੌਂਕਦੇ ਹੋਣ ਤੇ ਅੱਗੋਂ ਦੰਦ ਚੜਾਉਂਦਾ ਹੋਵੇ? ਉਹ ਕਹਿੰਦਾ ਭੌਂਕੀ ਚੱਲੋ ਭਾਈ, ਮੈਂ ਤੇ ਆਪਦੀ ਚੱਲ ਹੀ ਜਾਊਂ। ਪਰ ਉਹ ਮਸਤ ਤੁਰਿਆ ਜਾਂਦਾ, ਨਾ ਤੁਹਾਡੇ ਭੌਂਕਣ ਨਾਲ ਮੈਨੂੰ ਕੋਈ ਫਰਕ ਪੈਣਾ, ਨਾ ਤੁਹਾਡੇ ਚੁੱਪ ਰਹਿਣ ਨਾਲ ਮੈਨੂੰ, ਮੈਂ ਤੇ ਆਪਣੀ ਮਸਤੀ 'ਚ ਤੁਰਿਆ ਜਾਂਦਾ, ਆਪਣੀ ਚੱਲ ਹੀ ਜਾਊਂ। ਰੱਬੀ ਪਿਆਰਾ ਵੀ ਇਸੇ ਤਰ੍ਹਾਂ ਹੀ ਹੈ ਜੋ ਸੰਸਾਰ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ। ਹੁਣ ਕੋਈ ਪਰਵਾਹ ਨਹੀਂ, ਬੋਲੀ ਚੱਲੋ। ਲੋਕ ਕਹੇ ਕਬੀਰ ਬੋਰਾਨਾ, ਜੇ ਲੋਕਾਂ ਦੀ ਸੁਣਦੇ ਤੇ ਬਾਬਾ ਕਬੀਰ ਸਾਹਿਬ ਵੀ ਚਿੰਤਾ 'ਚ ਬਹਿ ਜਾਂਦੇ ਵੀ ਲੋਕੀ ਤੇ ਬੜਾ ਕੁਛ ਆਕੀ ਜਾਂਦੇ, ਵੀ ਲੋਕਾਂ ਨੇ ਤੇ ਬੋਰਾਨਾ ਕਹਿਣਾ ਸ਼ੁਰੂ ਕਰਤਾ। ਕਹਿੰਦੇ ਮੈਂ ਬੋਰਾ ਥੋੜ੍ਹੀ ਹਾਂ। ਜੇ ਉਹ ਹੁਣ ਜਿਵੇਂ ਹੈ ਨਾ ਮੰਨ ਲੈਂਦੇ ਵੀ ਲੋਕ ਬੋਰਾ ਕਹਿ, ਫਿਰ ਉਹ ਸਫਾਈਆਂ ਦੇਣ ਲੱਗ ਜਾਂਦੇ। ਉਹ ਕਹਿੰਦੇ ਮੰਨ ਗਿਆ ਮੈਂ, ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਣੀ ਮੈਂ ਬੋਰਾ। ਉਹ ਮੰਨ ਗਏ, ਕਹਿੰਦੇ ਮੈਂ ਹਾਂ ਬੋਰਾ। ਹੁਣ ਜਿਵੇਂ ਜਿਹੜਾ ਬੰਦਾ ਨਹੀਂ ਮੰਨਦਾ ਫਿਰ ਉਹ ਸਫਾਈਆਂ ਪੇਸ਼ ਕਰਨ ਲੱਗ ਜਾਂਦਾ ਵੀ ਤੂੰ ਅਸੀਂ ਐਂ ਕਹੀ ਜਾਂਦੇ ਪਰ ਮੈਂ ਤਾਂ ਇੱਦਾਂ ਦਾ ਹੈ ਨਹੀਂ, ਸਫਾਈਆਂ ਦਿੰਦਾ। ਫਿਰ ਉਹ ਬਾਬਾ ਕਬੀਰ ਸਾਹਿਬ ਕਹਿੰਦੇ ਤੁਸੀਂ ਬੋਰਾ ਕਹਿ ਰਹੇ ਹੋ, ਮੈਂ ਮੰਨਦਾ। ਭਾਈ ਤੁਸੀਂ ਸਿਆਣੇ ਹੋ, ਮੈਂ ਬੋਰਾ। ਇੱਥੇ ਹੁਣ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਜਦੋਂ ਜੀਵ ਉਹਦੇ ਵਿੱਚ ਲੀਨ ਹੁੰਦਾ ਫਿਰ ਆਪਣੀ ਮੌਜ 'ਚ ਹੋ ਜਾਂਦਾ। ਸ੍ਰੀ ਰੰਗ ਰਾਤੀ ਫਿਰੈ ਮਾਤੀ, ਫਿਰ ਜੀਵ ਇਸਤਰੀ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਵਿੱਚ ਮਸਤ ਹੋ ਜਾਂਦੀ ਹੈ। ਉਦਕ ਗੰਗਾ ਵਾਣੀ, ਕਹਿੰਦੇ ਫਿਰ ਗੰਗਾ ਦੇ ਪਾਣੀ ਵਾਂਗੂ ਐਨ ਆਪਣੀ ਗੰਗਾ ਦੇ ਜਲ ਵਾਂਗੂ ਵਹਿਣ ਵਹੀ ਜਾਂਦਾ ਹੈ ਔਰ ਆਨੰਦ ਦੇ ਵਿੱਚ ਹੈ। ਪਵਿੱਤਰ ਹੋ ਜਾਂਦੀ ਉਹ ਜੀਵ ਇਸਤਰੀ ਜਿਹੜੀ ਉਹਦੇ ਨਾਲ ਲੀਨ ਹੋ ਜਾਏ। ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਕਹਿੰਦੇ ਭਾਈ ਨਾਨਕ ਜੀ ਬੇਨਤੀ ਕਰਦੇ ਨੇ ਅਕਾਲ ਪੁਰਖ ਦਾ ਸੇਵਕ, ਉਹਦੀ ਚਾਲ ਸੁਹਾਵੀ ਔਰ ਬਾਣੀ ਮਧੁਰਾੜੀ ਮਿੱਠੀ ਬਾਣੀ ਹੋ ਜਾਂਦੀ ਹੈ ਜਦੋਂ ਜੀਵ ਉਹਦੇ ਨਾਲ ਆਪਣਾ ਪ੍ਰੇਮ ਪਾ ਲੈਂਦਾ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਇਹ ਪਾਵਨ ਦੀ ਸੰਪੂਰਨ ਸ਼ਬਦ ਦੀ ਸੰਪੂਰਨਤਾ ਕਰਦੇ ਨੇ। ਮਾਲਕ ਪਾਤਸ਼ਾਹ ਨੇ ਜਿਵੇਂ ਸਾਨੂੰ ਮਤ ਬਖਸ਼ੀ, ਉਪਦੇਸ਼ ਬਖਸ਼ਿਆ, ਗੁਰੂ ਦੇ ਦਿੱਤੇ ਇਹਨਾਂ ਉਪਦੇਸ਼ਾਂ ਉੱਤੇ ਚੱਲਣ ਦੀ ਜਾਚ ਆ ਜਾਏ, ਇਹਨਾਂ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ।

ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।

ਤੇਰਾ ਸਭ ਕਿਸ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਨਾਇ ਵਸਿਆ, ਜਨੇਸਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬੇਟੋਂ ਇਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤੁਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਥ ਸਬਦ ਕਰ ਸੁਪਾ ਗਿਆ।

ਚੇਤ ਕਰਨ ਹਦਵਾ ਜੇ ਆਨੰਦ ਸੁਣੋ ਵਿੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਵ ਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਪੁਨੀਤ ਕਹਿਤੇ ਪੁਇਤ ਸਤਿਗੁਰ।

ਦਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ।

ਡਿੱਠੈ ਸਭ ਦੁੱਖ ਜਾਏ। ਤੇਗ ਬਹਾਦੁਰ ਸਿਮਰਿਐ ਕਰਮਾ ਨਿਦਾਵੇ ਤਾਈ ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ।

ਬੜੀ ਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਦੇ ਵਿੱਚ ਬਤੀਤ ਕਰਵਾ ਬਨਾ ਆਪ ਜੀਆਂ ਦੇ ਹਜੂਰ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਐਸੀ ਲਾਲ ਦੁਦਵਿਨ ਕੌਣ ਕਰੇ,

ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ।

ਸਲੋਕ ਮੂਲ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂ ਕਰਮੀ ਆਪੋ ਆਪਣੀ।

对，对。

ਤੁਧ ਆਗੇ ਅਰਦਾਸ ਮਾਰੀ ਜੀਉ ਪਿੰਡ ਸਭ ਕਹੁ ਨਾਨਕ ਸਭ ਕੋਈ ਨਾਉ ਨ ਜਾਣੈ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ

ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ

ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗ ਜੁਗ ਅਟਲਾ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਚਾੜ ਬਿਖੈ ਬਿਖ ਖਾਈ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ।

ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु जी का खालसा, वाहे गुरु जी की।

ਆਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਰਹੀ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਥ ਦਿੱਟੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਤਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤ

ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਹਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ।

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਬੋਲੋ ਜੀ

ਦਾਰੇ ਆਈਓਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾਵਾਂ ਸਫਲ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਗਰੀਬ ਸਚਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰੱਖ ਰੱਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਸੁਖ ਹੋ ਟਲ ਗੁਰ ਸੇਵੀਐ ਅਹਿੰਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ।

जिन हर जपया से हर होए, हर मिलया केल के लाली।

जन नानक संगत साधु हर मिलो हम सद जन पगुराली।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ

ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਇਸ ਅਸਥਾਨ ਤੋਂ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਸਥਾਨ ਜਿੱਥੇ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਰਧਾ ਔਰ ਭਾਵਨਾ ਦੇ ਨਾਲ ਆ ਕੇ ਸਤਿਗੁਰੂ ਮਹਾਰਾਜ ਜੀ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ, ਉੱਥੇ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਵੀ ਸੰਗਤਾਂ ਰੰਗਦੀਆਂ ਹਨ ਅਤੇ ਦੂਸਰੇ ਪਾਸੇ ਬਾਈ ਧਾਰ ਦੇ ਰਾਜੇ ਜਿਨ੍ਹਾਂ ਦੇ ਵਿੱਚੋਂ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਜਿਹਦੇ ਮਨ ਦੇ ਵਿੱਚ ਅਹੰਕਾਰ ਵੀ ਹੈ ਔਰ ਈਰਖਾ ਵੀ ਹੈ, ਜਿਸ ਕਾਰਨ ਕਰਕੇ ਭਾਰੀ ਗਿਣਤੀ ਦੇ ਵਿੱਚ ਬਾਈ ਧਾਰ ਦੇ ਰਾਜਿਆਂ ਨੂੰ ਨਾਲ ਰਲਾ ਕੇ ਵੱਡੀ ਗਿਣਤੀ ਵਿੱਚ ਸਿਪਾਹੀ ਲੈ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਔਰ ਇਹ ਜੰਗ ਦੀ ਸ਼ੁਰੂਆਤ ਕੀਤੀ। ਬਹੁਤ ਸਮਾਂ ਬਤੀਤ ਹੋ ਗਿਆ, ਚਾਰੇ ਪਾਸੇ ਮੋਰਚੇ ਇਹਨਾਂ ਨੇ ਲਗਾਏ ਤਾਂ ਕਿ ਅੰਦਰ ਰਸਤ ਪਾਣੀ ਨਾ ਜਾਵੇ ਔਰ ਗੁਰੂ ਕਾ ਖਾਲਸਾ ਜਦੋਂ ਇਹਨਾਂ ਨੂੰ ਅੰਨ ਜਲ ਪਾਣੀ ਨਹੀਂ ਮਿਲੇਗਾ ਫਿਰ ਇਹ ਆਪਣੇ ਆਪ ਬਾਹਰ ਆਉਣਗੇ, ਜਾਂ ਤਾਂ ਸਾਡੇ ਅੱਗੇ ਝੁੱਕ ਜਾਣਗੇ ਅਤੇ ਜਾਂ ਫਿਰ ਅਨੰਦਪੁਰ ਸਾਹਿਬ ਛੱਡ ਜਾਣਗੇ। ਪਰ ਐਸਾ ਕੁਛ ਵੀ ਨਹੀਂ ਹੋਇਆ। ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਦੇ ਵਿੱਚ, ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੈ, ਰਸਤ ਪਾਣੀ ਵੀ ਮਿਲ ਰਿਹਾ ਔਰ ਮੋਰਚੇ ਵੀ ਲੱਗੇ ਨੇ, ਉਹਨਾਂ ਦਾ ਮੁਕਾਬਲਾ ਉਹਨਾਂ ਦਾ ਸਾਹਮਣਾ ਵੀ ਹੋ ਰਿਹਾ। ਗੁਰੂ ਕੇ ਸਿੰਘਾਂ ਨੇ ਰਲ ਕੇ ਇਹ ਜਿੱਥੇ ਜਿੱਥੇ ਇਹਨਾਂ ਨੇ ਮੋਰਚੇ ਲਗਾਏ ਉੱਥੇ ਉੱਥੇ ਪਹੁੰਚ ਕਰਕੇ ਬਹੁਤ ਵੱਡੀ ਮਾਰ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ। ਕਾਫੀ ਨੁਕਸਾਨ ਜਿਹੜਾ ਉਸ ਵੇਲੇ ਇਹਨਾਂ ਦਾ ਹੋਇਆ ਹੈ।

ਇੱਕ ਵਾਰ ਫਿਰ ਇਹ ਬਾਈ ਧਾਰ ਦੇ ਰਾਜੇ ਬੜੇ ਪਰੇਸ਼ਾਨ, ਖਾਸ ਤੌਰ 'ਤੇ ਜਿਹੜਾ ਕਹਿਲੂਰੀ ਰਾਜਾ, ਰਾਜਾ ਭੀਮ ਚੰਦ, ਕਿਉਂਕਿ ਜੋ ਇਹ ਮਨ ਦੇ ਵਿੱਚ ਸੋਚ ਕਰਕੇ ਆਇਆ ਵੈਸਾ ਕੁਛ ਵੀ ਨਹੀਂ ਹੋਇਆ। ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ, ਚਾਹੁੰਦਾ ਇਹ ਕੁਛ ਹੋਰ ਸੀ ਪਰ ਅੱਗੋਂ ਬਣ ਕੁਛ ਹੋਰ ਰਿਹਾ, ਜਿਹਦੇ ਕਰਕੇ ਇਹ ਬੜਾ ਪਰੇਸ਼ਾਨ ਵੀ ਹੈ। ਹੁਣ ਗੁਰੂ ਕੇ ਸਿੰਘਾਂ ਨੇ ਇਹਨਾਂ ਦੇ ਮੋਰਚੇ ਵੀ ਕਮਜ਼ੋਰ ਕਰ ਦਿੱਤੇ ਨੇ। ਗੁਰੂ ਕਾ ਖਾਲਸਾ ਸਤਿਗੁਰੂ ਮਹਾਰਾਜ ਜੀ ਕੋਲ ਵਾਪਸ ਆਉਂਦਾ ਹੈ ਔਰ ਦੱਸਦੇ ਨੇ ਕਿ ਮਹਾਰਾਜ ਕਿਵੇਂ ਅਸੀਂ ਰਾਤ ਸਲਾਹ ਮਸ਼ਵਰਾ ਕੀਤਾ ਔਰ ਭਾਈ ਦਇਆ ਸਿੰਘ ਜੀ ਨੂੰ ਅਸੀਂ ਮੁੱਖ ਰੱਖ ਕੇ ਇਹਨਾਂ ਤੋਂ ਅਸੀਂ ਆਗਿਆ ਲਈ ਅਤੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਪ੍ਰਸੰਨ ਹੋ ਕੇ ਅਸੀਸਾਂ ਵੀ ਦਿੱਤੀਆਂ ਔਰ ਇਹ ਵੀ ਆਖਿਆ ਕਿ ਗੁਰੂ ਕਾ ਖਾਲਸਾ ਸਦਾ ਚੜ੍ਹਦੀ ਕਲਾ ਦੇ ਵਿੱਚ ਹੈ। ਦੂਸਰੇ ਪਾਸੇ ਜੋ ਚਿੰਤਾ ਦਾ ਵਿਸ਼ਾ ਬਣਿਆ ਕਿ ਬਹੁਤ ਸਮਾਂ ਹੋ ਗਿਆ, ਘੇਰਾਬੰਦੀ ਕੀਤੀਆਂ, ਮੋਰਚੇ ਲਗਾਇਆ, ਪਰ ਉਲਟਾ ਨੁਕਸਾਨ ਜਿਹੜਾ ਉਹ ਸਾਡਾ ਹੀ ਬਹੁਤਾ ਹੋਇਆ ਹੈ। ਅਗਲੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਬੜੇ ਪਿਆਰ ਸਤਿਕਾਰ ਨਾਲ

ਨਾਥ ਸ਼ੈਲ ਕਹਿੰਦੇ ਪਹਾੜੀ ਨਾਥ ਪਹਾੜੀ ਰਾਜੇ ਇਹ ਇਕੱਠੇ ਹੋ ਕੇ ਆਏ ਨੇ ਔਰ ਇਹਨਾਂ ਦੇ ਵਿੱਚ ਕੇਸਰੀ ਚੰਦ ਵੀ

0: ਕਟੋਚੀਆਂ ਰਾਜਾ ਹੈ, ਇਹ ਵੀ ਉੱਥੇ ਮੌਜੂਦ ਹੈ। ਹੰਡੂਰੀ ਰਾਜਾ ਵੀ ਉੱਥੇ ਮੌਜੂਦ ਹੈ। ਗਲੇਰੀਆਂ ਰਾਜਾ, ਇਹ ਵੀ ਕਹਿੰਦੇ ਉੱਥੇ ਮੌਜੂਦ ਹੈ।
1: ਦੇਖ ਸਭ ਮਿਲ ਕਰ ਆਏ,
0: ਤੇ ਜਿੰਨੇ ਵੀ 22 ਧਾਰ ਦੇ ਰਾਜੇ ਨੇ, ਭਾਵੇਂ ਉਹ ਕਟੋਚੀਆਂ ਰਾਜਾ ਹੈ ਤੇ ਭਾਵੇਂ ਉਹ ਗਲੇਰੀਆਂ ਰਾਜਾ ਹੈ, ਹੰਡੂਰੀਆ ਹੈ, ਇਹ ਸਾਰੇ ਜਾਣੇ ਮਿਲ ਕੇ

0: ਆਇਆਂ ਨੂੰ ਆਖਦਿਆਂ, ਕਿਉਂਕਿ ਵੱਖਰੇ ਵੱਖਰੇ ਥਾਵਾਂ 'ਤੇ ਇਹਨਾਂ ਨੇ ਮੋਰਚੇ ਲਗਾਏ ਸੀ, ਪਰ ਜਦੋਂ ਇਹਨੇ ਸੁਨੇਹਾ ਭੇਜਿਆ ਤਾਂ ਸਾਰੇ ਜਾਣੇ ਇਕੱਠੇ ਹੋ ਕਰਕੇ ਆਏ। ਭੀਮ ਚੰਦ ਨੇ ਸਾਰਿਆਂ ਨੂੰ ਬੜਾ ਆਦਰ ਮਾਣ ਜਿਹੜਾ ਉਹ ਦੇ ਕਰਕੇ ਬਿਠਾਉਣਾ ਕੀਤਾ।
1: ਸਭ ਕੋ ਲੈ ਸੰਗ ਗਇਓ ਰਸੋਈ।
0: ਔਰ ਕੁਝ ਸਮਾਂ ਬੈਠਣ ਤੋਂ ਬਾਅਦ ਫਿਰ ਜਿੱਥੇ ਰਸੋਈ ਇਹਨਾਂ ਨੇ ਬਣਾਈ ਹੋਈ ਹੈ, ਜਿੱਥੇ ਭੋਜਨ ਤਿਆਰ ਕੀਤਾ ਹੋਇਆ ਖਾਣ ਵਾਸਤੇ, ਕਹਿੰਦੇ ਉਸ ਜਗ੍ਹਾ ਦੇ ਉੱਤੇ ਇਹਨਾਂ ਸਾਰਿਆਂ ਨੂੰ ਨਾਲ ਲੈ ਕਰਕੇ ਜਾਂਦਾ ਹੈ।
1: ਵਸਤਰ ਉਤਾਰ ਤਿਰੇ ਸਭ ਕੋਈ।
0: ਔਰ ਇੱਥੇ ਕਹਿੰਦੇ ਨੇ ਜੋ ਇਹਨਾਂ ਨੇ ਥਾਂ ਬਣਾਈ ਹੈ ਭੋਜਨ ਛਕਣ ਵਾਸਤੇ, ਉੱਥੇ ਫਿਰ ਇਹ ਆਪਣੀ ਜਿਹੜੀ ਹੈ ਉਹ

0: ਇਹ ਜਿਹੜੇ ਇਹਨਾਂ ਦੇ ਹੱਥ ਧਵਾਉਣ ਵਾਸਤੇ ਇੱਕ ਸਿਪਾਹੀ ਜਿਹੜਾ ਉਹ ਲੱਗਾ ਹੈ, ਜਿਹਦੇ ਹੱਥ ਦੇ ਵਿੱਚ ਕਹਿ ਲਓ ਕਿ ਇੱਕ ਬਸਤਰ ਹੈ, ਪਰਨਾ ਇੱਥੇ ਕਵੀ ਜੀ ਨੇ ਸ਼ਬਦ ਵਰਤਿਆ, ਬਸਤਰ ਜਿਹੜਾ ਉਹ ਹੱਥ ਦੇ ਵਿੱਚ ਪਕੜਿਆ ਹੈ।
1: ਚਰਨ ਪਖਾਰਤ ਚੌਂਕੇ ਬਰੇ,
0: ਇਹਨਾਂ ਨੇ ਉੱਥੇ ਪੈਰ ਵੀ ਜਿਹੜਾ ਉਹ ਧੋਤੇ ਨੇ ਜੋ ਕਵੀ ਜੀ ਕਹਿ ਰਹੇ ਨੇ, ਤੇ ਹੱਥ ਵੀ ਜਿਹੜੇ ਆ ਇਹਨਾਂ ਦੇ ਧੋਤੇ ਜਾਂ ਧਵਾਏ ਹਨ।
1: ਨਿਜ ਨਿਜ ਆਸਣ ਪਰ ਪ੍ਰਿਯ ਥਿਰੇ,
0: ਔਰ ਇਹ ਜਿਹੜੇ ਰਾਜੇ ਇਕੱਠੇ ਹੋਏ ਨੇ, ਫਿਰ ਆਪੋ ਆਪਣੇ ਆਸਣ ਜਿਹੜਾ ਇਹਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਆਪਣੋ ਆਪਣੇ ਆਸਣ ਦੇ ਉੱਤੇ ਆ ਕੇ ਬੈਠਦੇ ਹਨ।
1: ਅੱਗੇ ਸਭ ਕੇ ਤਰਪਣ ਵਾਰੇ,
0: ਸਾਰਿਆਂ ਦੇ ਅੱਗੇ ਫਿਰ ਜਿਹੜਾ ਉਹ ਪੱਤਲ ਧਰ ਕੇ ਤੇ ਭੋਜਨ ਜਿਹੜਾ ਪਰੋਸਿਆ ਗਿਆ ਹੈ।
1: ਭਾਤ ਪਰੋਸਿਓ ਭਲੀ ਪ੍ਰਕਾਰੇ,
0: ਭਾਤ ਭਾਤ ਕਹਿੰਦੇ ਆ ਚਾਵਲ ਜਿਹੜੇ ਆ ਉੱਥੇ ਤਿਆਰ ਕੀਤੇ ਹੋਏ, ਉਹ ਫਿਰ ਅੱਗੇ ਸਾਰਿਆਂ ਦੇ ਪਰੋਸੇ ਗਏ ਹਨ।
1: ਔਰ ਸਲਵਣ ਨਾਨਾ ਭਾਂਤ,
0: ਇਸ ਤੋਂ ਇਲਾਵਾ ਹੋਰ ਜਿਹੜੇ ਨੇ ਉਹ ਖਾਣ ਵਾਲੇ ਪਦਾਰਥ, ਉਹ ਵੀ ਕਹਿੰਦੇ ਅੱਗੇ ਪਰੋਸੇ ਗਏ ਹਨ।
1: ਸੂਪਕਾਰ ਤਬ ਤਰ ਤਰ ਜਾਤ,
0: ਸੂਪਕਾਰ ਜਿਹੜਾ ਭੋਜਨ ਬਣਾਉਣ ਵਾਲਾ ਹੁੰਦਾ ਹੈ, ਉਹ ਸਾਰਿਆਂ ਦੇ ਅੱਗੇ ਜੋ ਵੀ ਉਹਨੇ ਕੁਛ ਬਣਾਇਆ ਹੈ ਉਹ ਲਿਆ ਕੇ ਸਭਨਾਂ ਦੇ ਅੱਗੇ ਰੱਖਦਾ ਹੈ।
1: ਖਾਣ ਲੱਗੇ ਜਬ ਕੋਰ ਉਠਾਏ,
0: ਜਦੋਂ ਕਹਿੰਦੇ ਨੇ ਉਹ ਰਾਜੇ ਉਹਨਾਂ ਦੇ ਅੱਗੇ ਭੋਜਨ ਪਰੋਸ ਦਿੱਤਾ ਜੋ ਵੀ ਉੱਥੇ ਤਿਆਰ ਕੀਤਾ ਸੀ, ਤੇ ਜਦੋਂ ਉਹਨੂੰ ਚੁੱਕ ਕੇ ਇਹ ਰਾਜੇ ਜਿਹੜੇ ਆ ਭੋਜਨ ਖਾਣ ਲੱਗੇ ਹਨ।
1: ਕਹਿਲੂਰੀ ਤਬ ਕੁਛ ਮੁਸਕਰਾਏ,
0: ਰਾਜਾ ਜਿਹੜਾ ਭੀਮ ਚੰਦ ਸੀ ਕਹਿਲੂਰੀ ਰਾਜਾ, ਜਦੋਂ ਸਾਰਿਆਂ ਨੇ ਚੁੱਕ ਕੇ ਭੋਜਨ ਖਾਣਾ ਸ਼ੁਰੂ ਕਰਨਾ ਸੀ ਹਜੇ, ਇਹ ਉਸੇ ਵੇਲੇ ਥੋੜ੍ਹਾ ਜਿਹਾ ਹੱਸਿਆ ਔਰ ਹੱਸਦਿਆਂ ਹੋਇਆਂ ਆਖਣਾ ਕੀਤਾ,
1: ਦੇਖ ਕੇਸਰੀ ਚੰਦ ਦਿਸ਼ਾ ਕੋ,
0: ਔਰ ਖਾਸ ਤੌਰ 'ਤੇ ਕੇਸਰੀ ਚੰਦ ਵੱਲ ਦੇਖਦਿਆਂ ਹੋਇਆਂ, ਕੇਸਰੀ ਚੰਦ ਵੱਲ ਦੇਖਦਿਆਂ ਆਖਣਾ ਕੀਤਾ,
1: ਆਸ ਕਰਤ ਪਾਖਤ ਇਮਤਾ ਕੋ,
0: ਔਰ ਜਿਵੇਂ ਨਾ ਕੋਈ ਮਜ਼ਾਕ ਜਿਹਾ ਬਣਾਉਣਾ ਹੋਵੇ ਜਾਂ ਕਿਸੇ ਨੂੰ ਕੋਈ ਟਾਂਚ ਜੀ ਮਾਰਨੀ ਹੋਵੇ, ਇਸ ਤਰ੍ਹਾਂ ਕੇਸਰੀ ਚੰਦ ਵੱਲ ਵੇਖ ਕੇ ਤੇ ਨਾਲੇ ਥੋੜ੍ਹਾ ਜਿਹਾ ਹੱਸ ਕੇ ਇਹ ਰਾਜਾ ਭੀਮ ਚੰਦ ਜਿਹੜਾ ਆਖਦਾ ਹੈ,
1: ਯਦੀ ਦਿਓ ਪਾਤ ਕੋ ਖਾਣੇ,
0: ਕਹਿਣ ਲੱਗਾ ਖਾਓ ਖਾਓ ਆਪਾਂ ਇੱਥੇ ਚਾਵਲ ਹੀ ਖਾਣ ਵਾਸਤੇ ਆਏ ਹਾਂ, ਵੀ ਇੱਥੇ ਜਿਹੜੇ ਪਕਵਾਨ ਲਿਆ ਕੇ ਸਾਡੇ ਅੱਗੇ ਜਿਵੇਂ ਇੱਕ ਟਾਂਚ ਜੀ ਮਾਰਨੀ ਹੁੰਦੀ ਹੈ। ਕਹਿੰਦੇ ਨੇ ਰਾਜਾ ਭੀਮ ਚੰਦ ਆਖਣ ਲੱਗਾ ਵੀ ਖਾਓ ਆਪਾਂ ਇੱਥੇ ਆਪੋ ਆਪਣੀਆਂ ਰਿਆਸਤਾਂ ਛੱਡ ਕੇ ਪਹਾੜੀਆਂ ਛੱਡ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਅਤੇ ਇੱਥੇ ਆਪਾਂ ਸਾਰੇ ਖਾਣ ਵਾਸਤੇ ਹੀ ਆਏ ਹੋਏ ਹਾਂ,
1: ਇਸ ਕਾਰਨ ਕਰ ਛੋੜ ਪਿਆਨੇ,
0: ਆਪਾਂ ਇੱਥੇ ਖਾਣ ਵਾਸਤੇ ਹੀ ਅਤੇ ਪਿੱਛੇ ਸਾਰਾ ਕੁਛ

ਖਾਂਦੇ ਰਹੇ ਅਤੇ ਫਿਰ ਆਨੰਦਪੁਰ ਸਾਹਿਬ ਕਦੋਂ ਅਸੀਂ ਛੁਡਵਾਵਾਂਗੇ? ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅਸੀਂ ਆਨੰਦਪੁਰ ਸਾਹਿਬ ਕਦੋਂ ਲਵਾਂਗੇ ਜੀ, ਇੱਥੇ ਬੈਠ ਕੇ ਇਹ ਪਕਵਾਨ ਹੀ ਖਾਂਦੇ ਰਹਿ ਗਏ ਤਾਂ। ਇਸ ਤਰ੍ਹਾਂ ਹੀ ਇਹਨੇ ਭੀਮ ਚੰਦ ਨੇ ਖਾਸ ਤੌਰ 'ਤੇ ਕੇਸਰੀ ਚੰਦ ਵੱਲ ਦੇਖਦਿਆਂ, ਰਾਜਾ ਕੇਸਰੀ ਚੰਦ ਉਹਦੇ ਵੱਲ ਦੇਖ

0: ਆਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਨ ਵਾਸਤੇ ਹਾਂ, ਕਿਵੇਂ ਉਹਨਾਂ ਨਾਲ ਅਸੀਂ ਲੜਾਂਗੇ ਤੇ ਕਿਵੇਂ ਆਨੰਦਪੁਰ ਸਾਹਿਬ ਆਪਾਂ ਛੁਡਵਾਵਾਂਗੇ।
1: ਇਤ ਆਏ ਸਭ ਦੇਹੋ ਬਤਾਈ।
0: ਇਹ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਦੱਸੋ ਵੀ ਆਪਾਂ ਇੱਥੇ ਆ ਕੇ ਸਵਾਦ ਜਿਹੜੇ ਆ ਇਹ ਭੋਜਨ ਪਕਵਾਨ ਖਾਣ ਵਾਸਤੇ ਆਏ ਹਾਂ। ਇਸ ਤਰ੍ਹਾਂ ਕਹਿੰਦੇ ਉਹਨੇ ਆਖਿਆ ਵੀ ਦੱਸਣਾ ਕਰੋ।
1: ਬੀਤੇ ਮਾਸ ਤੇ ਦਿਨ ਅਧਿਕਾਈ।
0: ਮਹੀਨਾ ਹੋਣ ਤੇ ਆ ਗਿਆ ਹੈ, ਮਾਸ ਕਹਿੰਦੇ ਮਹੀਨਾ, ਮਹੀਨਾ ਹੋਣ ਤੇ ਆ ਗਿਆ। ਦੇਖੋ ਆਨੰਦਪੁਰ ਸਾਹਿਬ ਨੂੰ ਇਹਨਾਂ ਨੇ ਘੇਰਾ ਪਾਇਆ ਹੋਇਆ, ਮੋਰਚੇ ਲਗਾਏ ਹੋਏ ਆ। ਪਹਿਲਾਂ ਤਾਂ ਜੰਗ ਹੁੰਦੀ ਰਹੀ ਕਿੰਨੇ ਦਿਨ, ਫਿਰ ਇਹਨਾਂ ਨੇ ਮੋਰਚੇ ਲਗਾ ਲਏ, ਫਿਰ ਇਹਨਾਂ ਦੀ ਕੋਸ਼ਿਸ਼ ਸੀ ਵੀ ਰਸਤ ਪਾਣੀ ਅੰਦਰ ਨਾ ਜਾਵੇ, ਉਹ ਵੀ ਇਹ ਰੋਕ ਨਹੀਂ ਸਕੇ। ਫਿਰ ਇਹਨਾਂ ਦੀ ਕੋਸ਼ਿਸ਼ ਸੀ ਵੀ ਕਿਸੇ ਤਰ੍ਹਾਂ ਆਪਾਂ ਆਨੰਦਪੁਰ ਸਾਹਿਬ ਦੇ ਅੰਦਰ, ਖਾਸ ਤੌਰ 'ਤੇ ਲੋਹਗੜ੍ਹ ਦੇ ਅੰਦਰ ਜਾ ਸਕੀਏ, ਉਹ ਵੀ ਕੋਸ਼ਿਸ਼ਾਂ ਇਹਨਾਂ ਦੀਆਂ ਨਾ ਕਾਮਯਾਬ ਹੋਈਆਂ, ਕਾਮਯਾਬ ਨਹੀਂ ਹੋ ਸਕੇ। ਇਸ ਵਾਸਤੇ ਹੁਣ ਇੱਥੇ ਇਹ ਗੱਲ ਜਿਹੜੀ ਹੈ ਇਹ ਹਜੇ ਉਹਨਾਂ ਨੇ ਖਾਧਾ ਨਹੀਂ ਭੋਜਨ, ਹਜੇ ਉਹ ਖਾਣ ਹੀ ਲੱਗੇ ਸੀ ਤੇ ਟਾਂਚ ਮਾਰਦਿਆਂ ਇਹ ਰਾਜਾ ਭੀਮ ਚੰਦ ਇਹਨਾਂ ਨੂੰ ਆਖਦਾ ਹੈ, ਕਹਿਣ ਲੱਗੇ ਵੀ ਮਹੀਨਾ ਹੋਣ ਤੇ ਆ ਗਿਆ ਤੇ ਆਪਾਂ ਕੀ ਅਜੇ ਇੱਥੇ ਜਿੱਤ ਪ੍ਰਾਪਤ ਕਰ ਲਈ। ਲੋਹਗੜ੍ਹ ਜਿਹੜਾ ਇਹਨਾਂ ਦਾ ਮਜ਼ਬੂਤ ਕਿਲਾ ਹੈ ਜਾਂ ਗੜੀ ਹੈ, ਉਹਨੂੰ ਅਸੀਂ ਉੱਥੇ ਤੱਕ ਹਜੇ ਅਸੀਂ ਪਹੁੰਚ ਨਹੀਂ ਕਰ ਸਕੇ, ਉਹਨਾਂ ਨੂੰ ਉਸ ਲੋਹਗੜ੍ਹ ਵਿੱਚੋਂ ਦੀ ਬਾਹਰ ਕੱਢ ਨਹੀਂ ਸਕੇ ਹਾਂ।
1: ਸੋਭੀ ਨਹੀਂ ਛੁੱਟੀ ਕਿਆ ਕਾਬੂ,
0: ਕਹਿੰਦੇ ਨੇ ਅਸੀਂ ਹੋਰ ਜਿਹੜੇ ਇਹਨਾਂ ਨੇ ਕਿਲੇ ਬਣਾਏ ਆ ਅਸੀਂ ਉਹ ਕਿਵੇਂ ਛੁਡਵਾ ਲਾਂਗੇ ਸਾਡੇ ਕੋਲੋਂ ਤੇ

0: ਕਰਨ ਆਏ ਸਾਂ ਉਹ ਕਾਰਜ ਤਾਂ ਹੋਇਆ ਹੀ ਕੋਈ ਨਹੀਂ। ਚੜ੍ਹ ਕੇ ਅਸੀਂ ਆਏ ਹਾਂ ਅਨੰਦਪੁਰ ਸਾਹਿਬ ਕਿ ਸਾਡਾ ਕਾਰਜ ਪੂਰਾ ਹੋ ਜਾਏ, ਪਰ ਸਾਨੂੰ ਲੱਗਦਾ ਵੀ ਹੁਣ ਤੱਕ ਸਾਡਾ ਕੋਈ ਕਾਰਜ ਨਹੀਂ ਸਵਰਿਆ ਹੈ।
1: ਵੀਰ ਹਜ਼ਾਰ ਹੋ ਮਾਰ ਖਪਾਏ।
0: ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਵੀਰ ਨੇ, ਯੋਧੇ ਨੇ, ਉਹਨਾਂ ਯੋਧਿਆਂ ਨੇ ਭਾਵੇਂ ਉਹ ਘੱਟ ਗਿਣਤੀ ਦੇ ਆ, ਪਰ ਉਹਨਾਂ ਨੇ ਸਾਡੇ ਹਜ਼ਾਰਾਂ ਸਿਪਾਹੀ ਮਾਰ ਦਿੱਤੇ। ਹਜ਼ਾਰਾਂ ਸਿਪਾਹੀ ਹੁਣ ਤੱਕ ਸਾਡੇ ਮਾਰੇ ਜਾ ਚੁੱਕੇ ਹਨ।
1: ਕਿਆ ਮੁਖ ਲੈ ਕਰ ਸਦਨ ਸਿਧਾਰੋ।
0: ਤੇ ਜੇ ਇੱਦਾਂ ਹੀ ਹੁੰਦਾ ਰਿਹਾ ਹੋਰ ਥੋੜੇ ਸਮੇਂ ਬਾਅਦ ਬਾਕੀ ਬਚੇ ਵੀ ਮਰ ਜਾਣਗੇ, ਫਿਰ ਆਪਾਂ ਵਾਪਸ ਕਿਹੜਾ ਮੂੰਹ ਲੈ ਕੇ ਜਾਵਾਂਗੇ। ਹੁਣ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਉਹ ਭੋਜਨ ਜਿਹੜੀ ਬੁਰਕੀ ਤੋੜੀ ਹੈ ਉਹ ਖਾ ਲੈਣ, ਜਾਂ ਚਾਵਲ ਜਿਹੜੇ ਆ ਉਹ ਭਰ ਕੇ ਖਾ ਲੈਣ। ਸਭ ਉੱਥੇ ਹੀ ਰੁਕ ਗਏ, ਸਾਰਿਆਂ ਦੇ ਹੱਥ ਉੱਥੇ ਦੇ ਉੱਥੇ ਹੀ ਰੁਕ ਗਏ। ਕਹਿੰਦੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਆਪਾਂ ਵਾਪਸ ਕਿਹੜਾ ਮੂੰਹ ਲੈ ਕੇ ਜਾਵਾਂਗੇ।
1: ਗਿਰ ਪਤਨ ਕਹਾਂ ਜਗ ਸਾਰੋ।
0: ਅੱਜ ਤਾਂ ਸਾਨੂੰ ਲੋਕ ਕਹਿੰਦੇ ਨੇ ਵੀ ਇਹ ਪਹਾੜੀ ਰਾਜੇ ਨੇ, ਇਹ ਰਿਆਸਤਾਂ ਦੇ ਰਾਜੇ ਨੇ, ਮਾਲਕ ਨੇ, ਤੇ ਇੱਥੋਂ ਹਾਰ ਕੇ ਗਏ ਔਰ ਬੁਰੀ ਤਰ੍ਹਾਂ ਹਾਰ ਕੇ ਗਏ। ਤੇ ਫਿਰ ਅੱਗੋਂ ਲੋਕ ਸਾਡਾ ਸਵਾਗਤ ਕਰਨਗੇ। ਜੋ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਪ੍ਰਤੀ ਡਰ ਭਉ ਹੈ ਉਹ ਖਤਮ ਹੋ ਜਾਵੇਗਾ।
1: ਕਹਾਂ ਵੀਰਤਾ ਰਹੀ ਤੁਮਾਰੀ।
0: ਤੁਹਾਡੀ ਇਹ ਵੀਰਤਾ ਕਿੱਥੇ ਗਈ? ਜਦੋਂ ਤੇ ਅਨੰਦਪੁਰ ਸਾਹਿਬ ਨੂੰ ਆਉਣਾ ਸੀ ਤੁਸੀਂ ਸਾਰੇ ਰਾਜੇ ਰਲ ਕੇ ਆਪੋ ਆਪਣੇ ਸਿਪਾਹੀ ਲਸ਼ਕਰ ਲੈ ਕੇ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਅਸੀਂ ਇੱਦਾਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅਸੀਂ ਤੇ ਥੋੜੇ ਸਮੇਂ 'ਚ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਲਾਂਗੇ ਤੇ ਉਹਨਾਂ ਦੇ ਸਿੰਘ ਜਿਹੜਾ ਉਹਨਾਂ ਨੂੰ ਮਿਟਾ ਦਿਆਂਗੇ। ਤੇ ਕਿੱਥੇ ਗਈ ਤੁਹਾਡੀ ਵੀਰਤਾ? ਕਿੱਥੇ ਗਏ ਉਹ ਤੁਹਾਡੇ ਬਹਾਦਰੀ ਵਾਲੇ ਬੋਲ?

0: ਬੰਦੀ ਵੀ ਕੀਤੀ, ਪਰ ਫਿਰ ਵੀ ਹਾਰ ਸਾਡੀ ਹੀ ਹੋ ਰਹੀ ਹੈ।
1: ਏਕ ਗੁਰੂ ਪੁਨਦੇਸ਼ ਬਹੀਨਾ,
0: ਇੱਕ ਉਹਨਾਂ ਦਾ ਗੁਰੂ ਹੈ। ਆਪਾਂ ਤੇ ਕਿੰਨੇ ਰਾਜੇ ਇਕੱਠੇ ਹੋ ਕੇ ਆਪੋ ਆਪਣੇ ਸਿਪਾਹੀ ਲੈ ਕੇ ਆਏ ਹੋਏ ਆ, ਆਪਣਾ ਆਪਣਾ ਲਸ਼ਕਰ ਲੈ ਕੇ ਆਏ ਆ, ਤੇ ਉਹਨਾਂ ਦੇ ਕੋਲ ਇੱਕੋ ਹੀ ਗੁਰੂ ਹੈ। ਪਰ ਇਹ ਭੁੱਲ ਗਏ ਨਾ, ਉਹ ਜਿਹੜਾ ਗੁਰੂ ਹੈ ਉਹੀ ਮਰਦ ਅਗੰਬੜਾ ਹੈ। ਉਹ ਜਿਹੜਾ ਗੁਰੂ ਹੈ ਉਹ ਵੈ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ ਹੈ। ਇਸ ਵਾਸਤੇ ਉਹ ਗੁਰੂ ਮਹਾਰਾਜ ਵਾਲਿਆ ਗੁਣ ਛੱਡ ਕੇ ਤੇ ਆਪਣੇ ਰਾਜਿਆਂ ਨੂੰ ਇਹ ਗੱਲ ਆਖਦਾ ਹੈ। ਇੱਕ ਤਾਂ ਉਹਨਾਂ ਨੇ ਪੰਥ ਨਵੀਨ ਬਣਾਇਆ, ਨਵੀਨ ਤੋਂ ਭਾਵ ਪੰਥ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਤੁਰਿਆ ਹੋਇਆ। ਜਿਹੜਾ ਮਹਾਰਾਜ ਨੇ ਨਿਰਮਲ ਪੰਥ ਤੋਰਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪਰ ਇੱਕ ਨਵੀਨ, ਨਵੀਨ ਦਾ ਮਤਲਬ ਹੈ ਖਾਲਸਾ ਪੰਥ ਜਿਹੜਾ ਸਾਜਿਆ ਮਹਾਰਾਜ ਜੀ ਨੇ ਹੁਣ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੈ। ਕਹਿੰਦੇ ਇੱਕ ਤਾਂ ਇਹਨਾਂ ਨੇ ਜਿਹੜਾ ਇਹ ਪੰਥ ਸਾਜਿਆ, ਔਰ ਇਹਨਾਂ ਦੀ ਗਿਣਤੀ ਸਾਡੇ ਸਾਹਮਣੇ ਕਿੰਨੀ ਕੁ ਹੈ, ਪਰ ਫਿਰ ਵੀ ਦੇਖੋ ਇੱਕ ਗੁਰੂ ਦੇ ਆਸਰੇ ਉਹਨਾਂ ਦੇ ਜਿਹੜੇ ਬਹਾਦਰ ਯੋਧੇ ਨੇ ਉਹ ਕਿੰਨੀ ਬਹਾਦਰੀ ਕਿੰਨੀ ਦਲੇਰੀ ਦੇ ਨਾਲ ਲੜ ਰਹੇ ਹਨ।
1: ਭਇਓ ਉਪਾਏ ਨਾ ਕਿਸਤੇ ਕੋਈ,
0: ਅਸੀਂ ਇੱਧਰੋਂ ਉਪਾਅ ਕਰੀ ਜਾਂਦੇ ਹਾਂ, ਅੱਜ ਇਹ ਕਰ ਲਈਏ, ਅੱਜ ਉਹ ਕਰ ਲਈਏ, ਅੱਜ ਇਸ ਤਰ੍ਹਾਂ ਕਰ ਲਈਏ, ਪਰ ਉਹ ਤੇ ਕੋਈ ਇਸ ਤਰ੍ਹਾਂ ਦਾ ਉਪਾਅ ਕਰਦੇ ਹੀ ਨਹੀਂ ਹਨ।
1: ਮਚ ਹਾਰੇ ਪਰਬਤ ਪਤ ਜੋਈ,
0: ਅਸੀਂ ਪਰਬਤ ਵਾਸੀ ਹਾਂ, ਪਹਾੜੀ ਰਾਜੇ ਹਾਂ, ਤੇ ਅਸੀਂ ਨਿਤ ਹਾਰ ਦਾ ਮੂੰਹ ਵੇਖ ਰਹੇ ਹਾਂ, ਸਾਡੀ ਰੋਜ਼ ਹਾਰ ਹੋ ਰਹੀ ਹੈ, ਪਰ ਉਹਨਾਂ ਦੇ ਚਿਹਰੇ ਸਦਾ ਖਿੜੇ ਨੇ ਔਰ ਖਿੜੇ ਹੀ ਨਜ਼ਰ ਆਉਂਦੇ ਹਨ।
1: ਸ਼ਾਹੋ ਆਦ ਸਗਰੇ ਇਮ ਕਹਿ,
0: ਜਦੋਂ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਨੇ ਕੇਸਰੀ ਚੰਦ ਵੱਲ ਵੇਖਦਿਆਂ ਤੇ ਸਾਰਿਆਂ ਵੱਲ ਵੇਖਦਿਆਂ ਇਹ ਗੱਲ ਆਖੀ ਹੈ।
1: ਕਹਾ ਸੋ ਜਸ ਤੁਮਰੋ ਤਬ ਰਹਿ,
0: ਕਹਿਣ ਲੱਗੇ ਵੀ ਜੇ ਇਦਾਂ ਹੀ ਹਾਲ ਰਿਹਾ ਤੇ ਤੁਸੀਂ ਆਪੋ ਆਪਣੀ ਰਿਆਸਤਾਂ 'ਚ ਕਿਹੜਾ ਮੂੰਹ ਲੈ ਕੇ ਜਾਓਗੇ, ਕਿਹੜਾ ਉੱਥੇ ਤੁਹਾਡਾ ਜਸ ਗਾਇਆ ਜਾਏਗਾ, ਉੱਥੇ ਤੁਹਾਨੂੰ ਸ਼ਰਮਿੰਦਾ ਹੀ ਹੋਣਾ ਪਵੇਗਾ।
1: ਇਸ ਤੇ ਆਚੀ ਲਰਤ ਨਾ ਜਬੈ,
0: ਇਸ ਵਾਸਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਸਾਡੇ ਲਈ ਹੋਰ ਕੀ ਹੋ ਸਕਦੀ ਹੈ। ਇੰਨਾ ਵੱਡਾ ਸਾਨੂੰ ਆਪਣੀ ਰਿਆਸਤ ਵਿੱਚ ਹੀ ਲੱਜਤ ਹੋਣਾ ਪਏਗਾ, ਸ਼ਰਮਿੰਦਾ ਸ਼ਰਮਸਾਰ ਹੋਣਾ ਪਏਗਾ, ਇਸ ਤੋਂ ਵੱਡੀ ਗੱਲ ਹੋਰ ਸਾਡੇ ਲਈ ਹੋਰ ਕੀ ਹੋ ਸਕਦੀ ਹੈ।
1: ਭਰਮ ਸਮੇਤ ਹੁਤੇ ਹਮ ਸਭੈ,
0: ਆਪਾਂ ਸਾਰੇ ਭਰਮ ਦੇ ਵਿੱਚ ਸੀ ਤੇ ਗੁਰੂ ਮਹਾਰਾਜ ਕੀ ਕਰਦੇ ਆ, ਭਰਮ ਗਾੜੀ ਤੋੜਦੇ ਆ। ਭਰਮ ਇੱਕ ਬੜਾ ਮਜ਼ਬੂਤ ਕਿਲਾ ਹੈ, ਇਹ ਟੁੱਟਦਾ ਨਹੀਂ ਛੇਤੀ ਕਿਤੇ, ਜੇ ਭਰਮ ਅੰਦਰ ਪੈਦਾ ਹੋ ਜਾਏ। ਜੈਸਾ ਮਾਨੀਐ ਹੋਏ ਨਾ ਤੈਸਾ, ਭਰਮ ਕੀ ਹੁੰਦਾ, ਜੈਸਾ ਮਾਨੀਐ ਹੋਏ ਨਾ ਤੈਸਾ, ਜੋ ਮੈਂ ਮੰਨ ਰਿਹਾ ਹਾਂ ਮੈਨੂੰ ਉਹਦੇ 'ਤੇ ਹੀ ਮਾਣ ਹੈ ਕਿ ਇਸੇ ਤਰ੍ਹਾਂ ਹੀ ਹੋਏਗਾ ਜੋ ਮੈਂ ਮੰਨ ਰਿਹਾ, ਬਹੁਤ ਵੱਡਾ ਭਰਮ ਹੈ। ਪਰ ਜ਼ਰੂਰੀ ਨਹੀਂ ਕਿ ਜੋ ਮੈਂ ਮੰਨ ਰਿਹਾ ਵੈਸਾ ਹੀ ਸਭ ਕੁਝ ਹੋਏਗਾ। ਇਸ ਭਰਮ ਗੜ ਨੂੰ ਕਿਹਨੇ ਤੋੜਿਆ, ਸਤਿਗੁਰੂ ਮਹਾਰਾਜ ਨੇ। ਕਹਿੰਦੇ ਅਸੀਂ ਤਾਂ ਬੜੇ ਵੱਡੇ ਭੁਲੇਖੇ 'ਚ ਸੀ, ਭਰਮ 'ਚ ਸੀ ਕਿ ਜਾਵਾਂਗੇ, ਜਾ ਕੇ ਹੱਲਾ ਬੋਲਾਂਗੇ ਅਤੇ ਜਿੱਤ ਪ੍ਰਾਪਤ ਕਰਕੇ ਅਤੇ ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰਕੇ ਆ ਜਾਵਾਂਗੇ, ਪਰ ਇਹ ਤਾਂ ਸਾਡਾ ਬਹੁਤ ਵੱਡਾ ਭਰਮ ਸੀ।
1: ਰਾਤ ਮੋਰਚਾ ਮਾਰਖ ਪਾਇਓ,
0: ਅਤੇ ਜਿਹੜੇ ਇਹ ਸਿੰਘਾਂ ਨੇ ਹੁਣ ਗੁਰੂ ਕੇ ਖਾਲਸੇ ਬਹਾਦਰ ਯੋਧਿਆਂ ਨੇ ਰਾਤੋ ਰਾਤ ਸਾਡੇ ਮੋਰਚਿਆਂ ਦੇ ਕੋਲ ਆ ਕੇ ਇਹ ਦਿਨ ਚੜ੍ਹਦਿਆਂ ਸਾਰ ਜੋ ਇਹਨਾਂ ਨੇ ਮਾਰ ਮਾਰੀ ਹੈ, ਸਾਡੇ ਮੋਰਚੇ ਇਹਨਾਂ ਨੇ ਕਮਜ਼ੋਰ ਕਰ ਦਿੱਤੇ ਹਨ।
1: ਸੁਭਟ ਬ੍ਰਿੰਦ ਕੋ ਨੈ ਅਟਕਾਇਓ,
0: ਕੋਈ ਉਹਨਾਂ ਅੱਗੇ ਨਹੀਂ ਅਟਕ ਸਕਿਆ। ਜਿਹੜੇ ਉਹ ਆਏ ਸੀ ਗੁਰੂ ਦੇ ਮਹਾਰਾਜ ਦੇ ਯੋਧੇ, ਸਾਡੇ ਇੰਨੇ ਹਜ਼ਾਰਾਂ ਦੇ ਸਿਪਾਹੀ, ਉਹਨਾਂ ਅੱਗੇ ਕੋਈ ਵੀ ਜਿਹੜਾ ਸੀ ਉਹ ਨਾ ਰੁਕ ਸਕਿਆ, ਟਿਕ ਸਕਿਆ। ਉਹਨਾਂ ਨੇ ਸਾਡੇ ਸਿਪਾਹੀਆਂ ਨੂੰ ਮਾਰ ਗਿਰਾਇਆ ਹੈ।
1: ਸਭ ਪ੍ਰਾਤਨ ਕੀ ਮਸਲਤ ਕਰੇ,
0: ਕਹਿੰਦੇ ਨੇ ਲੱਗਦਾ ਵੀ ਇਹ ਸਾਰੇ ਜਿਹੜੇ ਨੇ ਆਪਸ ਵਿੱਚ, ਕਿਉਂਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ, ਆਪਾਂ ਸਾਰੇ ਗੁਰ ਭਾਈ ਹਾਂ ਨਾ, ਇੱਥੇ ਇੱਕ ਗੱਲ ਸਮਝ ਲਿਓ, ਕਹਿੰਦੇ ਜੀ ਉਹ ਗੁਰੂ ਦੇ ਜਿਹੜੇ ਸਿੱਖ ਨੇ ਆਪਸ ਦੇ ਵਿੱਚ ਭਾਈ ਭਾਈ ਨੇ, ਇਹਨਾਂ 'ਚ ਏਕਤਾ ਕਿੰਨਾ ਹੈ। ਰਾਜਾ ਭੀਮ ਚੰਦ ਇਸ ਗੱਲ ਨੂੰ ਮੰਨ ਗਿਆ, ਬਸ ਇਹ ਅੱਜ ਦੇ ਸਮੇਂ 'ਚ ਅਸੀਂ ਇੱਥੇ ਆ ਕੇ ਕਮਜ਼ੋਰ ਹੋ ਗਏ ਹਾਂ। ਇਹ ਅੱਜ ਦਾ ਸਮਾਂ ਦੇਖੀਏ, ਅੱਜ ਸਾਡੇ 'ਚ ਕਿੰਨਾ ਕੁ ਏਕਤਾ ਹੈ। ਸਾਡੀ ਸੋਚ, ਸਾਡੀ ਵਿਚਾਰ, ਸਾਡਾ ਰਸਤਾ ਇੱਕ ਹੈ, ਅਸੀਂ ਤਾਂ ਖਿੰਡੇ ਪਏ ਹਾਂ। ਅੱਧਿਆਂ ਦੀ ਸੋਚ ਕੁਛ ਕਹਿੰਦੀ ਹੈ, ਅੱਧਿਆਂ ਦੀ ਕੁਛ ਕਹਿੰਦੀ ਹੈ, ਅੱਧੇ ਰਸਤੇ ਕੋਈ ਹੋਰ ਰਸਤੇ ਤੁਰੇ ਨੇ, ਅੱਧੇ ਕਿਸੇ ਹੋਰ ਰਸਤੇ ਤੁਰੇ ਆ। ਸਾਡੀ ਤਾਂ ਹੁਣ ਮਰਿਆਦਾ ਵੀ ਇੱਕ ਨਹੀਂ ਰਹੀ, ਸਾਡਾ ਰਸਤਾ ਵੀ ਇੱਕ ਨਹੀਂ ਰਿਹਾ। ਅਸੀਂ ਆਪਸ ਦੇ ਵਿੱਚ ਹੈ ਭਾਈ ਭਾਈ ਹਾਂ, ਗੁਰ ਭਾਈ ਹਾਂ, ਪਰ ਆਪਸ ਵਿੱਚ ਸਾਡਾ ਰਸਤਾ ਇੱਕ ਨਹੀਂ ਹੈ, ਸੋਚ ਇੱਕ ਨਹੀਂ, ਵਿਚਾਰ ਇੱਕ ਨਹੀਂ, ਅਸੀਂ ਖਿੰਡੇ ਪਏ ਹਾਂ, ਇਸ ਲਈ ਕਮਜ਼ੋਰ ਹੋ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਕਿਤੇ ਜਿਹੜੀ ਗੱਲ ਰਾਜਾ ਭੀਮ ਚੰਦ ਨੂੰ ਸਮਝ ਆ ਗਈ, ਇਹ ਸਾਨੂੰ ਵੀ ਆ ਜਾਏ, ਅਸੀਂ ਆਪੋ ਆਪਣੇ ਧੜੇ ਛੱਡ ਕੇ ਏਕਾ ਕਰ ਲਈਏ, ਇੱਕ ਹੋ ਜਾਈਏ, ਸਾਡੀ ਮਰਿਆਦਾ ਇੱਕ ਹੋ ਜਾਏ, ਸਾਡੀ ਵਿਚਾਰ ਇੱਕ ਹੋ ਜਾਏ। ਗੁਰੂ ਤਾਂ ਇੱਕ ਹੀ ਹੈ, ਸ਼ਬਦ ਵੀ ਇੱਕ ਹੀ ਹੈ, ਅੰਮ੍ਰਿਤ ਵੀ ਇੱਕੋ ਹੀ ਹੈ, ਮਰਿਆਦਾ ਵੀ ਇੱਕੋ ਹੀ ਹੈ, ਬਸ ਇੱਕ ਹੋਣ ਦੀ ਲੋੜ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਕਹਿੰਦੇ ਦੇਖੋ ਜਿਹੜੇ ਗੁਰ ਭਾਈ ਨੇ ਇਹਨਾਂ ਦਾ ਆਪਸ ਦੇ ਵਿੱਚ ਏਕਾ ਕਿੰਨਾ ਹੈ। ਆਪਸ ਵਿੱਚ ਇਹਨਾਂ ਦਾ ਏਕਾ ਸੀ, ਤਾਂ ਹੀ ਤਾਂ ਸਾਡੇ ਮੋਰਚਿਆਂ ਤੱਕ ਆ ਕੇ ਇਹਨਾਂ ਨੇ ਸਾਡੇ ਮੋਰਚੇ ਕਮਜ਼ੋਰ ਕਰ ਦਿੱਤੇ। ਰਾਜਾ ਭੀਮ ਚੰਦ ਇਹ ਆਖਦਾ ਹੈ,
1: ਲਸ਼ਕਰ ਘਣੋ ਮੇਲ ਕਰ ਲਰੇ,
0: ਸਾਡਾ ਜਿਹੜਾ ਲਸ਼ਕਰ ਸੀ ਘਣੋ ਬਹੁਤ ਭਾਰੀ ਗਿਣਤੀ ਵਿੱਚ ਸੀ, ਫਿਰ ਵੀ ਉਹ ਕਹਿੰਦੇ ਨੇ ਮਾਰ ਖਾ ਗਿਆ, ਕਿਉਂਕਿ ਸਾਡੇ ਵਿੱਚ ਏਕਾ ਨਹੀਂ ਸੀ।
1: ਅਬ ਤੁਮ ਕਰੋ ਵਿਚਾਰਨ ਸਾਰੇ,
0: ਦੇਖੋ ਜਦੋਂ ਰਾਵਣ ਨੇ ਆਖਰੀ ਸਵਾਸ ਲੈਣਾ ਸੀ ਤੇ ਸ਼੍ਰੀ ਰਾਮ ਜੀ ਨੇ ਲਕਸ਼ਮਣ ਨੂੰ ਭੇਜਿਆ ਸੀ ਨਾ, ਵੀ ਬਹੁਤ ਚੋਟੀ ਦਾ ਵਿਦਵਾਨ ਹੈ, ਚਲੋ ਠੀਕ ਹੈ ਹੰਕਾਰ ਨੇ ਇਹਨੂੰ ਮਾਰ ਦਿੱਤਾ, ਪਰ ਹੈ ਇਹ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਇਹ ਬਹੁਤ ਚੋਟੀ ਦਾ ਵਿਦਵਾਨ ਹੈ ਰਾਵਣ, ਅਤੇ ਕੋਈ ਆਖਰੀ ਦਮ 'ਤੇ ਕੋਈ ਨਾ ਕੋਈ ਉਹਨੂੰ ਕਹੋ ਮੈਸੇਜ ਦੇਵੇ। ਉਹਨੇ ਕੀ ਮੈਸੇਜ ਦਿੱਤਾ? ਉਹਨੇ ਆਖਿਆ ਵੀ ਬਸ ਇੱਕੋ ਗੱਲ ਸਮਝ ਆਈ ਕਿ ਮੇਰਾ ਭਰਾ ਮੇਰੇ ਖਿਲਾਫ਼ ਸੀ, ਤੇਰਾ ਭਰਾ ਤੇਰੇ ਨਾਲ ਸੀ, ਬਸ ਉੱਥੇ ਹਾਰ ਅਤੇ ਉੱਥੇ ਜਿੱਤ ਦਾ ਫੈਸਲਾ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਪ੍ਰਥਾਏ ਰਾਜਾ ਭੀਮ ਚੰਦ ਕਹਿੰਦਾ ਵੀ ਇਹਨਾਂ ਦਾ ਜਿਹੜਾ ਨਵੀਨ ਪੰਥ ਖਾਲਸਾ ਸਾਜਿਆ, ਉਹਨਾਂ ਦੇ ਵਿੱਚ ਏਕਾ ਕਿੰਨਾ ਹੈ, ਅਤੇ ਸਾਡਾ ਹਜ਼ਾਰਾਂ ਦਾ ਲਸ਼ਕਰ ਹੋ ਕੇ ਵੀ ਅਸੀਂ ਉਹਨਾਂ ਦੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕੇ, ਸਾਡੇ ਜਿਹੜੇ ਸਿਪਾਹੀ ਆ ਉਹ ਮਾਰੇ ਜਾ ਚੁੱਕੇ ਹਨ।
1: ਮਰੇ ਆਵੇ ਲਾਜ ਤੁਮਾਰੇ,
0: ਤੇ ਫਿਰ ਕਿੱਦਾਂ ਸਾਡੀ ਲਾਜ, ਅਸੀਂ ਕਿਹੜੇ ਮੂੰਹ ਨਾਲ ਜਾਵਾਂਗੇ, ਅਸੀਂ ਪਹਾੜੀ ਰਾਜੇ ਹੁੰਦੇ ਹਾਂ, ਸਾਡੀ ਕੋਈ ਲਾਜ ਰਹਿ ਜਾਏਗੀ, ਸਾਡੀ ਕੋਈ ਇੱਜ਼ਤ ਰਹਿ ਜਾਏਗੀ? ਇਸ ਤਰ੍ਹਾਂ ਕਹਿੰਦੇ ਇਸ ਰਾਜਾ ਭੀਮ ਚੰਦ ਨੇ ਆਖਣਾ ਕੀਤਾ,
1: ਚਮਕਿਓ ਰਿਸਿਓ ਕੇਸਰੀ ਚੰਦ।
0: ਹੁਣ ਉਹ ਦੇਖ ਤਾਂ ਕੇਸਰੀ ਚੰਦ ਵੱਲ ਹੀ ਜ਼ਿਆਦਾ ਰਿਹਾ ਸੀ, ਕਿਉਂਕਿ ਉਹਨੂੰ ਆਪਣੇ ਸ਼ਬਦਾਂ ਰਾਹੀਂ ਭੜਕਾਉਣਾ ਚਾਹੁੰਦਾ ਸੀ ਵੀ ਇਹ ਕਵੇ ਵੀ ਮੈਂ ਅੱਗੇ ਹੋ ਕੇ ਲੜਾਂਗਾ। ਉਹੀ ਗੱਲ ਹੋਈ ਜੋ ਰਾਜਾ ਭੀਮ ਚੰਦ ਚਾਹੁੰਦਾ ਸੀ। ਕਹਿੰਦੇ ਉਹ ਜਿਹੜਾ ਰਾਜਾ ਕੇਸਰੀ ਚੰਦ ਸੀ ਨਾ, ਇਹ ਸੁਣ ਸੁਣ ਕੇ ਅੰਦਰੋਂ ਹੀ ਅੰਦਰੋਂ ਤਪ ਰਿਹਾ ਸੀ, ਜਿਵੇਂ ਇਹਦਾ ਗੁੱਸਾ ਵੱਧ ਰਿਹਾ ਹੋਵੇ, ਕ੍ਰੋਧ ਵੱਧ ਰਿਹਾ ਹੋਵੇ। ਜਦੋਂ ਰਾਜਾ ਭੀਮ ਚੰਦ ਦੀਆਂ ਗੱਲਾਂ ਇਹ ਸਹਿਨ ਨਾ ਕਰ ਸਕਿਆ,
1: ਕਿਆ ਮਸਲਤ ਅਮ ਕਰਨ ਬਿਲੰਦ,
0: ਉਸੇ ਵੇਲੇ ਫਿਰ ਕ੍ਰੋਧ ਵਿੱਚ ਆ ਕੇ ਕਹਿੰਦੇ ਆਪਾਂ ਕਿਹੜਾ ਇੱਥੇ ਸਲਾਹ ਮਸ਼ਵਰਾ ਕਰਨੀਆਂ, ਤੇ ਜਾਂ ਅਸੀਂ ਸਲਾਹ ਮਸ਼ਵਰਾ ਕਰਕੇ ਇੱਥੇ ਸਮਾਂ ਗਵਾਉਣਾ ਹੈ।
1: ਵਿਖੋ ਕਾਲ ਹੋਏ ਸੰਗਰ ਮੇਰਾ,
0: ਹੁਣ ਤੁਸੀਂ ਦੇਖੋ ਮੈਂ ਕੀ ਕਰਦਾ, ਮੈਂ ਕਾਲ ਬਣ ਕੇ ਕਿਵੇਂ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੰਘਾਂ ਦੇ ਵੱਲ ਨੂੰ ਵਧਾਂਗਾ।
1: ਸਿੰਘ ਨਾ ਕਰੋ ਲਥੇਰ ਪਥੇਰਾ,
0: ਕਹਿਣ ਲੱਗੇ ਮੇਰਾ ਨਾਮ ਵੀ ਕੇਸਰੀ ਚੰਦ ਨਹੀਂ, ਜੇ ਮੈਂ ਅੱਗੇ ਹੋ ਕੇ ਇਹਨਾਂ ਦੇ ਨਾਲ ਨਾ ਲੜਿਆ ਤੇ ਇਹਨਾਂ ਦੇ ਜਿਹੜੇ ਸਿੰਘ ਬਹਾਦਰ ਯੋਧੇ ਨੇ ਉਹਨਾਂ ਨੂੰ ਮੈਂ ਲੋਥ ਪੋਥ ਨਾ ਕਰਕੇ ਰੱਖ ਦਿੱਤਾ। ਕੇਸਰੀ ਚੰਦ ਅਹੰਕਾਰ ਵਿੱਚ ਆ ਕੇ ਬੋਲਿਆ ਹੈ,
1: ਲੋਹਗੜ ਨਾਮ ਕਠੋਰਾ,
0: ਕਹਿੰਦੇ ਨੇ ਤੁਸੀਂ ਲੋਹਗੜ ਲੋਹਗੜ ਲੋਹਗੜ ਲਾਈ ਹੋਈ ਹੈ, ਵੀ ਅਸੀਂ ਤੇ ਹਜੇ ਲੋਹਗੜ ਦਾ ਜਿਹੜਾ ਦਰਵਾਜ਼ਾ ਉਹ ਨਹੀਂ ਤੋੜ ਸਕੇ, ਤੇ ਅੰਦਰ ਕਦੋਂ ਜਾਵਾਂਗੇ, ਕਦੋਂ ਜਿੱਤ ਹੋਏਗੀ ਸਾਡੀ? ਤੁਸੀਂ ਲੋਹਗੜ ਨੂੰ ਬਹੁਤ ਮਜ਼ਬੂਤ ਸਮਝਦੇ ਹੋ,
1: ਕਾਗਤ ਸਿਕਤਾ ਸਮਝਿਓ ਫੋਰਾ।
0: ਕਹਿਣ ਲੱਗੇ ਵੀ ਮੈਂ ਤਾਂ ਉਹਨੂੰ ਇਸ ਤਰ੍ਹਾਂ ਜਿਵੇਂ ਰੇਤ ਖੰਡਾ ਦੇਈਦੀ ਆ ਨਾ ਚੁੱਕ ਕੇ, ਇਸ ਤਰ੍ਹਾਂ ਮੈਂ ਖੰਡਾ ਕੇ ਰੱਖ ਦੇਵਾਂਗਾ।
1: ਮਸਤ ਮਤੰਗ ਮਹਾਬਲ ਤਾਮੂ,
0: ਹੁਣ ਮੈਂ ਬਣਾਵਾਂਗਾ ਵਿਉਂਤ ਬੰਦੀ, ਮੈਂ ਰਣਨੀਤੀ ਬਣਾਵਾਂਗਾ ਕਿਵੇਂ ਲੋਹਗੜ ਦਾ ਦਰਵਾਜ਼ਾ ਤੋੜਨਾ ਔਰ ਕਿਵੇਂ ਹੱਲਾ ਬੋਲਣਾ ਅਤੇ ਕਿਵੇਂ ਜਾ ਕੇ ਉੱਥੇ ਕਾਬਜ਼ ਹੋਣਾ, ਉਹਨਾਂ ਨੂੰ ਅਸੀਂ ਹਰਾਉਣਾ। ਕਹਿੰਦੇ ਵੀ ਇਸ ਤਰ੍ਹਾਂ ਕਰਾਂਗੇ ਆਪਾਂ, ਇੱਕ ਹਾਥੀ ਮਸਤ ਕਰਾਂਗੇ, ਉਹਨੂੰ ਨਸ਼ਾ ਜਿਹੜਾ ਪਿਆ ਕੇ ਉਹਨੂੰ ਮਸਤ ਕਰਾਂਗੇ। ਜੇ ਲੋਹਗੜ੍ਹ ਦਾ ਦਰਵਾਜ਼ਾ ਟੁੱਟੇਗਾ ਤੇ ਹੁਣ ਇੱਕ ਹਾਥੀ ਦੇ ਰਾਹੀਂ ਉਹਨੂੰ ਤੋੜਿਆ ਜਾਵੇਗਾ।
1: ਆਪ ਹੈ ਪੁੰਨ ਹਮਰੇ ਕਿਸ ਕਾਮੂ,
0: ਕਹਿਣ ਲੱਗੇ ਵੀ ਇੱਥੇ ਫਿਰ ਸਾਡੇ ਆਉਣ ਦਾ ਮਕਸਦ ਜਿਹੜਾ ਉਹ ਪੂਰਾ ਨਾ ਹੋਇਆ ਤੇ ਫਾਇਦਾ ਕੀ ਹੈ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਉਹਨਾਂ ਦੇ ਨਾਲ ਲੜਨਾ ਹੈ। ਇਹ ਘੇਰਾ ਬੰਦੀ ਜਿੱਥੇ ਜਿੱਥੇ ਮੋਰਚੇ ਲਾਏ ਆ ਨਾ ਛੱਡ ਦਿਓ, ਜਿੰਨੇ ਜਿੰਨੇ ਮੋਰਚੇ ਲੱਗੇ ਆ ਸਾਰਿਆਂ ਨੂੰ ਵਾਪਸ ਬੁਲਾਉਣਾ ਕਰੋ।
1: ਸਗਰੀ ਚੰਮੂ ਕਰੋ ਸੰਗ ਮੇਰਾ,
0: ਸਾਰੀ ਚੰਮੂ ਸੈਨਾ ਇਕੱਠੀ ਕਰਕੇ ਮੇਰੇ ਨਾਲ ਭੇਜ ਦੇਵੋ।
1: ਓਏ ਸਨਮੁਖ ਤੋਰ ਹੈ ਦਰਵਾਜ਼ਾ,
0: ਹਾਥੀ ਨੂੰ ਮਸਤ ਕਰਕੇ ਅੱਗੇ ਨੂੰ ਲੈ ਕੇ ਚੱਲਾਂਗੇ ਤੇ ਜਿੱਥੇ ਜਿੱਥੇ ਮੋਰਚੇ ਲੱਗੇ ਆ ਸਾਰੇ ਸਿਪਾਹੀ ਬੁਲਾ ਲਓ ਵਾਪਸ, ਮੇਰੇ ਨਾਲ ਮੇਰੇ ਮਗਰ ਹੋ ਕੇ ਚੱਲਣਗੇ ਤੇ ਲੋਹਗੜ੍ਹ ਦਾ ਦਰਵਾਜ਼ਾ ਟੁੱਟ ਜਾਵੇਗਾ।
1: ਕੁੰਦਵ ਡੋਲਣ ਲੈ ਸਭ ਬਾਜਾ,
0: ਤੇ ਜਦੋਂ ਲੋਹਗੜ੍ਹ ਦਾ ਦਰਵਾਜ਼ਾ ਟੁੱਟ ਗਿਆ ਤੇ ਅਸੀਂ ਜਾ ਕੇ ਧਾਵਾ ਬੋਲ ਦਿਆਂਗੇ, ਫਿਰ ਤੁਸੀਂ ਜਿੱਤ ਦਾ ਨਗਾਰਾ ਵਜਾ ਦਿਓ, ਫਿਰ ਢੋਲ ਜਿਹੜੇ ਆ ਉਹ ਤੁਸੀਂ ਵਜਵਾ ਦੇਣਾ।
1: ਕਿਤੇ ਕਾ ਸਿੰਘ ਹੈ ਅਟਕੇ ਆਗੇ,
0: ਕਿੰਨੇ ਕੁ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਕਿੰਨੇ ਕੁ ਉਹ ਸਾਡੇ ਅੱਗੇ ਅਟਕ ਜਾਣਗੇ। ਹਜੇ ਦੇਖੋ ਉਹ ਇਹੀ ਤੇ ਭਰਮ ਹੈ, ਮਹੀਨੇ ਦੇ ਕਰੀਬ ਹੋ ਗਿਆ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਹਜ਼ਾਰਾਂ ਸਿਪਾਹੀ ਮਾਰੇ ਗਏ ਜ਼ਖਮੀ ਹੋ ਗਏ ਪਰ ਹਜੇ ਵੀ ਉੱਥੇ ਹੀ ਅਟਕੇ ਹੋਏ ਆ। ਕਹਿੰਦੇ ਜੀ ਕਿੰਨੇ ਕੁ ਸਿੰਘ ਨੇ ਗੁਰੂ ਸਾਹਿਬ ਕੋਲ, ਕਿੰਨੇ ਕੁ ਸਾਡੇ ਅੱਗੇ ਅਟਕ ਜਾਣਗੇ। ਇਹੀ ਤੇ ਸਭ ਤੋਂ ਵੱਡਾ ਭਰਮ ਹੈ, ਭੁਲੇਖਾ। ਰਾਜਾ ਕੇਸਰੀ ਚੰਦ ਕਹਿੰਦਾ ਵੀ ਮੈਂ ਹੁਣ ਅੱਗੇ ਹੋਵਾਂਗਾ ਹਾਥੀ, ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜੇਗਾ, ਅਸੀਂ ਫਿਰ ਇੱਕੋ ਵਾਰੀ ਧਾਵਾ ਬੋਲਾਂਗੇ, ਅੱਗੇ ਕਿੰਨੇ ਕੁ ਸਿੰਘ ਹੋਣਗੇ ਉਹਨਾਂ ਦੇ ਜਿਹੜੇ ਸਾਡੇ ਅੱਗੇ ਖਲੋ ਸਕਣਗੇ।
1: ਓਏ ਕਤਲ ਕਰ ਪਿਕ ਕੇ ਭਾਗੇ,
0: ਕਹਿੰਦੇ ਫਿਰ ਅਸੀਂ ਉਹਨਾਂ ਦਾ ਕਰ ਦਿਆਂਗੇ ਕਤਲ, ਤੇ ਜਿਹੜੇ ਥੋੜੇ ਬਹੁਤ ਹੋਣਗੇ ਉਹ ਆਪਣੇ ਸਾਥੀਆਂ ਦਾ ਕਤਲ ਹੁੰਦਿਆਂ ਦੇਖ ਕੇ ਭਾਜਣ। ਇਹ ਵੀ ਇੱਕ ਬੜਾ ਵੱਡਾ ਭੁਲੇਖ ਹੈ, ਕਿਉਂਕਿ ਮੌਤ ਦਾ ਖੌਫ ਤਾਂ ਕੱਢਿਆ ਮਹਾਰਾਜ ਜੀ ਨੇ। ਜੇ ਖੰਡੇ ਦੀ ਪੌਲ ਲਈ ਹੈ ਤੇ ਪਹਿਲਾਂ ਤੇ ਆਪਣੇ ਆਪ ਨੂੰ ਮਾਰਨਾ ਪਿਆ ਨਾ, ਮਿਟਾਉਣਾ ਪਿਆ, ਫਿਰ ਖੰਡੇ ਦੀ ਪੌਲ ਲੈ ਕੇ ਤੇ ਸ਼ਬਦ ਰਾਹੀਂ ਵੀ ਸਾਨੂੰ ਮਹਾਰਾਜ ਨੇ ਸਮਝਾਇਆ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਇੱਥੇ ਘਰ ਹੀ ਐਸਾ ਹੈ ਜਿੱਥੇ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਥੇ ਤੇ ਸਾਨੂੰ ਮਹਾਰਾਜ ਸਿਖਾਉਂਦੇ ਆ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਤੇ ਇਹ ਭੁਲੇਖਾ ਖਾ ਕੇ ਕੇਸਰੀ ਚੰਦ ਕਹਿੰਦਾ ਅਸੀਂ ਜਿਹੜੇ ਦਰਵਾਜ਼ਾ ਟੁੱਟੇਗਾ ਧਾਵਾ ਬੋਲਾਂਗੇ, ਜਿਹੜੇ ਸਿੰਘ ਆਏ ਕਤਲ ਕਰ ਦਿਆਂਗੇ, ਬਾਕੀ ਜਿਹੜੇ ਆ ਉਹ ਡਰ ਜਾਣਗੇ ਤੇ ਭੱਜ ਜਾਵਣਗੇ।
1: ਕਿਉਂ ਆਲਸ ਕੋ ਤਰ ਥਿਰ ਹੋਏ,
0: ਇਸ ਲਈ ਹੁਣ ਆਲਸ ਕਰਨ ਦਾ ਇਹ ਸਮਾਂ ਨਹੀਂ ਹੈ।
1: ਜੰਗ ਮੋਰ ਦੇਖੋ ਸਭ ਕੋਏ,
0: ਹੁਣ ਤੁਸੀਂ ਮੇਰੇ ਵੱਲੋਂ ਦੇਖੋ, ਮੈਂ ਤੁਹਾਨੂੰ ਦੱਸਦਾ ਜੰਗ ਕਿਵੇਂ ਕਰੀ ਦੀ ਹੈ, ਕਿਵੇਂ ਇਹਨਾਂ ਦੇ ਨਾਲ ਲੜਨਾ ਉਹ ਮੈਂ ਹੁਣ ਦਿਖਾਵਾਂਗਾ।
1: ਇਮਾ ਬਾਤੈ ਕਰ ਭੋਜਨ ਖਾਤੇ,
0: ਇਸ ਤਰ੍ਹਾਂ ਫਿਰ ਕਹਿੰਦੇ ਪਹਿਲਾਂ ਤੇ ਸਾਰੇ ਰੋਕ ਹੀ ਗਏ ਜਦੋਂ ਰਾਜਾ ਭੀਮ ਚੰਦ ਦੀ ਗੱਲ ਸੁਣੀ। ਕੇਸਰੀ ਚੰਦ ਨੇ ਕਹਿੰਦੇ ਭਰੋਸਾ ਦਵਾਇਆ ਵੀ ਚਿੰਤਾ ਨਾ ਕਰੋ, ਆਰਾਮ ਨਾਲ ਬੈਠ ਕੇ ਭੋਜਨ ਖਾਓ, ਮੈਂ ਹੁਣ ਦੱਸਦਾ ਵੀ ਕਿਵੇਂ ਲੋਹਗੜ੍ਹ ਦਾ ਕਿਲੇ ਦਾ ਦਰਵਾਜ਼ਾ ਟੁੱਟਣਾ ਤੇ ਕਿਵੇਂ ਮੈਂ ਹੁਣ ਉੱਥੇ ਜਿੱਤ ਪ੍ਰਾਪਤ ਕਰਾਂ, ਬਸ ਤੁਸੀਂ ਢੋਲ ਵਜਾਉਣ ਦੀ ਤਿਆਰੀ ਕਰੋ। ਫਿਰ ਉਹ ਇੰਨੀ ਗੱਲ ਕਹਿ ਕੇ ਕੇਸਰੀ ਚੰਦ ਨੇ ਆਖਿਆ ਵੀ ਆਰਾਮ ਨਾਲ ਬੈਠ ਕੇ ਭੋਜਨ ਛਕ ਲਵੋ।
1: ਉਠੇ ਬਹੁ ਰਿਸ ਤੇ ਦ੍ਰਿਗ ਰਾਤੇ,
0: ਕਹਿੰਦੇ ਸਾਰਿਆਂ ਨੇ ਜੋ ਪਕਵਾਨ ਬਣਿਆ ਸੀ ਉਹ ਖਾਧਾ, ਤੇ ਖਾ ਕੇ ਉੱਠੇ ਨੇ ਰਿਸ ਭਾਵ ਗੁੱਸੇ ਨਾਲ ਭਰੇ ਹਨ।
1: ਸਭਾ ਲਗਾਏ ਤੇਰੇ ਸਭ ਰਾਜੇ,
0: ਫਿਰ ਕਹਿੰਦੇ ਜਿੱਥੇ ਸਭਾ ਇਹਨਾਂ ਨੇ ਲਗਾਉਣੀ ਸੀ, ਕਿਉਂਕਿ ਇਹ ਉੱਥੇ ਆਏ ਸੀ ਜਿੱਥੇ ਪਕਵਾਨ ਤਿਆਰ ਹੋਇਆ ਸੀ ਭੋਜਨ, ਉੱਥੋਂ ਉੱਠ ਕੇ ਫਿਰ ਉੱਥੇ ਆ ਗਏ ਜਿੱਥੇ ਰਾਜਿਆਂ ਨੇ ਸਭਾ ਆਪਣੀ ਲਗਾਈ ਹੈ।
1: ਨਿਸ਼ਚੈ ਕਰਨ ਆਪਣੋ ਕਾਜੇ,
0: ਆਪੋ ਆਪਣਾ ਜਿਹੜਾ ਉਹ ਮਨ ਹੁਣ ਜਿਹੜਾ ਉਹ ਇਹਨਾਂ ਨੇ ਪੱਕਾ ਕਰ ਲਿਆ। ਰਾਜਾ ਭੀਮ ਚੰਦ ਦੀਆਂ ਗੱਲਾਂ ਸੁਣ ਕੇ ਵੀ ਤੇ ਰਾਜਾ ਕੇਸਰੀ ਚੰਦ ਦੀਆਂ ਗੱਲਾਂ ਸੁਣ ਕੇ,
1: ਸਭਨ ਸੁਣਾਵਤ ਕੈ ਗਵਾਲੇਰੀ,
0: ਕਹਿੰਦੇ ਨੇ ਸਾਰਿਆਂ ਨੂੰ ਫਿਰ ਆਪਸ ਦੇ ਵਿੱਚ ਗੱਲਬਾਤ ਕਰਦਿਆਂ ਇਹ ਜਿਹੜਾ ਇਹ ਕਹਿੰਦੇ ਗੁਲੇਰੀਆ ਰਾਜਾ ਸੀ ਇਹ ਬੋਲਿਆ ਹੈ।
1: ਅਬਲੋਲ ਰੇ ਜੀਤ ਨਹਿਰੀ,
0: ਕਹਿੰਦੇ ਇੱਕ ਗੱਲ ਧਿਆਨ ਚ ਰੱਖਿਓ, ਆਪਾਂ ਹੁਣ ਤੱਕ ਲੜੇ ਹਾਂ ਤੇ ਲੜ ਕੇ ਵੀ ਅਸੀਂ ਜਿੱਤ ਪ੍ਰਾਪਤ ਹੁਣ ਤੱਕ ਨਹੀਂ ਕਰ ਸਕੇ, ਮਹੀਨੇ ਦੇ ਕਰੀਬ ਸਮਾਂ ਹੋ ਗਿਆ, ਇੱਕ ਗੱਲ ਚੇਤੇ ਰੱਖਿਓ ਹਜੇ ਸਾਡੀ ਜਿੱਤ ਨਹੀਂ ਹੋਈ ਹੈ।
1: ਮੁਰਕੋ ਘੇਰੋ ਸਿੱਧ ਨਾ ਹੋਇਓ,
0: ਤੁਸੀਂ ਕਿਹਾ ਸੀ ਵੀ ਘੇਰਾਬੰਦੀ ਕਰ ਲਓ ਅਨੰਦਪੁਰ ਸਾਹਿਬ ਨੂੰ ਘੇਰ ਲਓ, ਉਹ ਵੀ ਫਿਰ ਕਾਮਯਾਬ ਆਪਾਂ ਨਹੀਂ ਹੋ ਸਕੇ ਹਾਂ।
1: ਆਵਤ ਜਾਤੇ ਦਾਵ ਨਾ ਜੋਇਓ,
0: ਕਹਿੰਦੇ ਉਹਨਾਂ ਨੇ ਤੇ ਪਰਵਾਹੀ ਨਹੀਂ ਕੀਤੀ ਸਾਡੇ ਮੋਰਚਿਆਂ ਦੀ ਘੇਰਾਬੰਦੀ ਦੀ, ਅਸੀਂ ਕਿਹਾ ਸੀ ਰਸਤ ਪਾਣੀ ਅੰਦਰ ਨਹੀਂ ਜਾਣ ਦੇਣਾ, ਉਹ ਤੇ ਫਿਰ ਰਸਤ ਪਾਣੀ ਤੇ ਬੜੇ ਆਰਾਮ ਨਾਲ ਲਿਜਾਂਦੇ ਰਹੇ, ਅਸੀਂ ਤੇ ਉਹਨਾਂ ਨੂੰ ਰੋਕ ਨਹੀਂ ਸਕੇ ਹਾਂ।
1: ਲਰਨ ਸਮਾਜ ਅਨ ਬਹੁ ਤੇਰਾ,
0: ਅਸੀਂ ਕਾਹਦੇ ਲਈ ਘੇਰਾਬੰਦੀ ਕੀਤੀ ਸੀ ਕਿ ਉਹਨਾਂ ਦਾ ਅੰਨ ਅਨਾਜ ਅੰਦਰ ਨਹੀਂ ਜਾਣ ਦੇਵਾਂਗੇ।
1: ਲੈ ਪ੍ਰਵੇਸ਼ ਪੇ ਕੇਤਿਕ ਬੇਰਾ,
0: ਤੇ ਕੀ ਅਸੀਂ ਉਹਨਾਂ ਨੂੰ ਰੋਕ ਸਕੇ ਹਾਂ, ਅਸੀਂ ਤੇ ਉਹਨਾਂ ਦਾ ਅਨਾਜ ਨਹੀਂ ਅੰਦਰ ਜਾਣ ਤੋਂ ਰੋਕ ਸਕੇ, ਅਸੀਂ ਇਹ ਜਿੱਤ ਕਿੱਥੋਂ ਪ੍ਰਾਪਤ ਕਰ ਲਾਂਗੇ। ਉਹਨੇ ਕਿਹਾ ਵੀ ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਠੀਕ ਹੈ ਕੇਸਰੀ ਚੰਦ ਨੇ ਕਿਹਾ ਵੀ ਮੈਂ ਹੁਣ ਲੜ ਕੇ ਦਿਖਾਵਾਂਗਾ, ਪਰ ਮੇਰਾ ਮਨ ਇਹ ਕਹਿੰਦਾ ਹੈ ਵੀ ਪਹਿਲਾਂ ਆਪਾਂ ਕੀ ਲਾਹਾ ਖੱਟ ਲਿਆ, ਕਿਹੜੀ ਜਿੱਤ ਪ੍ਰਾਪਤ ਕਰ ਲਈ, ਇੰਨੀ ਘੇਰਾਬੰਦੀ ਮੋਰਚਾ ਚਾਰੇ ਪਾਸੇ ਲਗਾ ਕੇ ਅਸੀਂ ਕਿਹਾ ਅੰਨ ਨਹੀਂ ਜਾਣ ਦੇਵਾਂਗੇ, ਤੇ ਕੀ ਅਸੀਂ ਅੰਨ ਰੋਕ ਲਿਆ, ਰਸਤ ਪਾਣੀ ਉਹਨਾਂ ਦਾ ਬੰਦ ਕਰਵਾ ਤਾ, ਉਹ ਤੇ ਫਿਰ ਵੀ ਅੰਦਰ ਲੈ ਕੇ ਜਾਂਦੇ ਰਹੇ ਹਨ।
1: ਹੰਡੂਰੀ ਤਬ ਕਹੇ,
0: ਫਿਰ ਹੰਡੂਰੀਆਂ ਰਾਜਾ ਬੋਲਿਆ, ਪਹਿਲਾਂ ਗੁਲੇਰੀਆਂ ਬੋਲਿਆ ਫਿਰ ਹੰਡੂਰੀਆਂ ਰਾਜਾ ਬੋਲਿਆ ਹੈ।
1: ਘੇਰਾ ਨਹੀਂ ਨੇਕ ਬਿਦ ਰਹੇ,
0: ਕਹਿੰਦੇ ਹੋ ਸਕਦਾ ਹੈ ਸਾਡੇ ਘੇਰਾਬੰਦੀ ਵਿੱਚ ਕੋਈ ਕਮੀ ਰਹਿ ਗਈ ਹੋਵੇ। ਅੱਗੋਂ ਹੰਡੂਰੀਏ ਰਾਜੇ ਨੇ ਆਖਣਾ ਕੀਤਾ,
1: ਇਕੱਠੇ ਕਰ ਪਟਸਨ ਮੁਖ ਚੱਲੇ,
0: ਕਹਿੰਦੇ ਨੇ ਹੁਣ ਆਪਾਂ ਕੇਸਰੀ ਚੰਦ ਦੀ ਗੱਲ ਮੰਨ ਲੈਂਦੇ ਹਾਂ, ਹੁਣ ਆਪਾਂ ਸਾਰੇ ਇਕੱਠੇ ਜਿਹੜੇ ਨੇ ਸਿਪਾਹੀ ਕਰਕੇ ਚੱਲਦੇ ਹਾਂ ਜਿਵੇਂ ਕੇਸਰੀ ਚੰਦ ਨੇ ਆਖਿਆ ਹੈ।
1: ਮਸਤ ਮਤੰਗ ਦਵਾਰ ਕੋ ਪਿਲੇ,
0: ਵੀ ਇੱਕ ਹਾਥੀ ਲਓ, ਉਸ ਹਾਥੀ ਦੇ ਮੱਥੇ ਉੱਤੇ ਤਵੀ ਜਿਹੜੀ ਆ ਉਹ ਬੰਨ ਦਿਓ ਔਰ ਉਹਨੂੰ ਨਸ਼ਾ ਪਿਆ ਕੇ ਮਸਤ ਜਿਹੜਾ ਕਰ ਦਿਓ, ਤਾਂ ਕਿ ਉਹ ਦਰਵਾਜ਼ੇ ਨੂੰ ਲੋਹਗੜ੍ਹ ਦੇ ਜਿਹੜਾ ਕਿਲੇ ਦਾ ਦਰਵਾਜ਼ਾ ਹੈ ਉਹਨੂੰ ਉਹ ਤੋੜ ਸਕੇ।
1: ਉਮਰ ਤੁਪਕ ਤੀਰ ਤਰਵਾਰ,
0: ਔਰ ਆਪਣੇ ਸਿਪਾਹੀਆਂ ਨੂੰ ਸਾਰੇ ਅਸਤਰ ਸ਼ਸਤਰ ਦੇ ਕੇ ਪੱਕੇ ਕਰ ਦਿਓ, ਜਿੰਨੇ ਵੀ ਇਹ ਹਥਿਆਰ ਸ਼ਸਤਰ ਅਸਤਰ ਹਨ।
1: ਅਰੇ ਅਗਰ ਤੈ ਤਤ ਛਿਣ ਮਾਰੇ,
0: ਤੇ ਜਦੋਂ ਹਾਥੀ ਜਾਏਗਾ ਮਸਤਿਆ ਹੋਇਆ, ਜਾ ਕੇ ਜ਼ੋਰ ਨਾਲ ਮੱਥਾ ਮਾਰੇਗਾ ਉਹ ਦਰਵਾਜ਼ੇ ਨੂੰ, ਲੋਹਗੜ੍ਹ ਦੇ ਦਰਵਾਜ਼ੇ ਨੂੰ, ਉਹ ਟੁੱਟ ਜਾਏਗਾ, ਫਿਰ ਸਾਡੇ ਸਿਪਾਹੀ ਜਿਹੜੇ ਨੇ ਜਾ ਕੇ ਇੱਕੋ ਵਾਰੀ ਧਾਵਾ ਬੋਲ ਕੇ ਉਹਨਾਂ ਗੁਰੂ ਕੇ ਬਹਾਦਰ ਯੋਧਿਆਂ ਨੂੰ ਮਾਰ ਗਰਾਵਣਗੇ।
1: ਪਰ ਸੈ ਨਹੀਂ ਚੰਮੂ ਤਿਸ ਬਾਰੀ,
0: ਫਿਰ ਕਹਿੰਦੇ ਨੇ ਸਾਡੀ ਜਿੱਤ ਹੋ ਸਕਦੀ ਹੈ, ਹੁਣ ਆਪਾਂ ਆਪਣੀ ਸੈਨਾ ਨੂੰ ਖਿਲਾਰਨਾ ਨਹੀਂ ਹੈ, ਇਹਨਾਂ ਨੂੰ ਇਕੱਠਿਆਂ ਕਰਕੇ ਲੈ ਕੇ ਚੱਲਣਾ ਹੈ।
1: ਗਮਨੇ ਬਾਂਦੇ ਚੁੰਗ ਅਗਾਰੀ,
0: ਕਹਿੰਦੇ ਨੇ ਫਿਰ ਇਹ ਜਦੋਂ ਗਮਨੇ ਅੱਗੇ ਨੂੰ ਵਧਣਗੇ ਤੇ ਕੋਈ ਇਹਨਾਂ ਨੂੰ ਰੋਕ ਨਹੀਂ ਸਕੇਗਾ, ਹੁਣ ਸਾਰਿਆਂ ਨੂੰ ਇਕੱਠਾ ਕਰ ਲਓ, ਭਾਰੀ ਗਿਣਤੀ ਵਿੱਚ ਇੱਕੋ ਹੀ ਪਾਸੇ ਲੋਹਗੜ੍ਹ ਦੇ ਕਿਲੇ ਵੱਲ ਨੂੰ ਇਕੱਠੇ ਹੋ ਕੇ ਧਾਵਾ ਬੋਲਣਗੇ, ਫਿਰ ਕੋਈ ਇਹਨਾਂ ਨੂੰ ਰੋਕ ਨਹੀਂ ਸਕੇਗਾ।
1: ਫਤਹੋ ਲੋਹਗੜ੍ਹ ਕਾਰਜ ਭਲੋ,
0: ਤੇ ਫਿਰ ਸਾਡਾ ਇਹ ਲੋਹਗੜ੍ਹ ਵਾਲਾ ਕਾਰਜ ਜਿਹੜਾ ਇਹ ਪੂਰਾ ਹੋ ਜਾਏਗਾ, ਜੇ ਲੋਹਗੜ੍ਹ ਆਪਾਂ ਹਾਸਲ ਕਰ ਲਿਆ, ਇਹਦੇ ਉੱਤੇ ਕਬਜ਼ਾ ਕਰ ਲਿਆ, ਜਿੱਤ ਪ੍ਰਾਪਤ ਕਰ ਲਈ, ਤੇ ਸਾਡੀ ਬਹੁਤ ਵੱਡੀ ਜਿੱਤ ਹੋਵੇਗੀ।
1: ਔਰ ਸ਼ਹਿਰ ਦਿਸ਼ ਸੁਖ ਸੋ ਚਲੋ,
0: ਫਿਰ ਬਾਕੀ ਪੂਰਾ ਜਿਹੜਾ ਅਨੰਦਪੁਰ ਸਾਹਿਬ ਹੈ ਉਹਨੂੰ ਘੇਰਨਾ, ਉਹਨੂੰ ਜਿੱਤਣਾ ਸਾਡੇ ਲਈ ਸੌਖਾ ਹੋ ਜਾਵੇਗਾ।
1: ਭਾਜੈ ਗੁਰੂ ਕਿਦੋ ਮਿਲ ਪਰੈ,
0: ਕਹਿੰਦੇ ਜਾਂ ਤਾਂ ਇਹਨਾਂ ਦਾ ਗੁਰੂ ਭੱਜ ਜੇ। ਦੇਖੋ ਗੱਲਾਂ ਹੀ ਕਰਨੀਆਂ ਨੇ, ਗੱਲਾਂ ਤੇ ਅਸੀਂ ਬੜੀ ਵੱਡੀਆਂ ਵੱਡੀਆਂ ਕਰ ਸਕਦੇ ਹਾਂ, ਪਰ ਜਦੋਂ ਰਾਹ ਪਵਾਂਗੇ ਗੱਲ ਤੇ ਫਿਰ ਪੈਣਦੀ ਹੈ ਨਾ, ਜਦੋਂ ਵਾਹ ਪੈਣਾ ਹੈ ਪਤਾ ਤੇ ਉਦੋਂ ਲੱਗਣਾ। ਗੱਲਾਂ ਤੇ ਬੈਠੇ ਜਿੰਨੀ ਮਰਜ਼ੀ ਵੱਡੀ ਵੱਡੀ ਕਰੀ ਚੱਲੀਏ, ਆਪਾਂ ਇੱਥੇ ਗੱਲਾਂ ਹੀ ਕਰਦੇ ਹਾਂ। ਕਹਿੰਦੇ ਜੇ ਆਪਾਂ ਕਾਮਯਾਬ ਹੋ ਗਏ ਲੋਹਗੜ੍ਹ ਦਾ ਦਰਵਾਜ਼ਾ ਜਿਹੜਾ ਉਹ ਕਿਲੇ ਦਾ ਤੋੜਨ 'ਚ, ਅੰਦਰ ਜਾਣ ਦੇ ਵਿੱਚ, ਜਾਂ ਤਾਂ ਇਹਨਾਂ ਦਾ ਗੁਰੂ ਭੱਜ ਜਾਏਗਾ ਅਤੇ ਜਾਂ ਫਿਰ ਉਹ ਆ ਕੇ ਸਾਡੇ ਅੱਗੇ ਝੁੱਕ ਜਾਏਗਾ। ਇਸ ਤਰ੍ਹਾਂ ਗੱਲਾਂ ਕਰਦੇ ਹਨ।
1: ਇਸ ਪ੍ਰਕਾਰ ਤੇ ਕਾਰਜ ਸਰੈ,
0: ਇਸ ਤਰ੍ਹਾਂ ਸਾਡਾ ਜਿਹੜਾ ਇਹ ਕਾਰਜ ਹੈ ਉਹ ਪੂਰਾ ਹੋ ਸਕਦਾ ਹੈ।
1: ਮੰਡ ਸਭ ਤੀਸਨ ਸਭ ਮਤ ਕੋ,
0: ਇਸ ਲਈ ਸਾਰਿਆਂ ਨੂੰ ਸਾਨੂੰ ਇੱਕ ਮਤ ਨਾਲ ਹੁਣ ਚੱਲਣਾ ਪੈਣਾ। ਜਾਂ ਰਾਜਾ ਕੇਸਰੀ ਚੰਦ ਨੇ ਜਿਹੜੀ ਮਤ ਦਿੱਤੀ ਹੈ, ਜਿਹੜਾ ਸਾਨੂੰ ਇਹਨੇ ਰਸਤਾ ਦੱਸਿਆ ਨਾ ਵੀ ਹੁਣ ਹਾਥੀ ਨੂੰ ਮਸਤ ਕਰਕੇ ਭੇਜੋ, ਉਹ ਦਰਵਾਜ਼ਾ ਸੌਖਾ ਤੋੜ ਦੇਗਾ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਾਜਾ ਕੇਸਰੀ ਚੰਦ ਦੀ ਮਤ ਦੇ ਨਾਲ ਸਹਿਮਤ ਹੋਣਾ ਪਵੇਗਾ।
1: ਬੋਲਿਓ ਬਾਕ ਦੇਖ ਗਰਬਤ ਕੋ,
0: ਇਸ ਤਰ੍ਹਾਂ ਕਹਿੰਦੇ ਗਰਬਤ ਅਹੰਕਾਰ ਦੇ ਨਾਲ ਭਰਿਆ ਹੋਇਆ ਬੋਲਦਾ ਹੈ।
1: ਸ਼੍ਰੀ ਨਾਨਕ ਗਾਦੀ ਬੜ ਭਾਰੀ,
0: ਕਹਿੰਦੇ ਨੇ ਜਿਹੜੇ ਇਹ ਅਹੰਕਾਰੀ ਰਾਜੇ ਬੈਠੇ ਹੋਏ ਸਨ, ਇਹਨਾਂ ਦੇ ਵਿੱਚੋਂ ਦੀ ਇੱਕ ਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਦੇ ਘਰ ਦਾ। ਉਹਨਾਂ ਨੇ ਇਹ ਕੰਮ ਕਰਨ ਤੋਂ ਪਹਿਲਾਂ ਸੁਚੇਤ ਕਰਨਾ ਸਮਝਿਆ ਵੀ ਮੈਂ ਇਹਨਾਂ ਨੂੰ ਇੱਕ ਵਾਰੀ ਸੁਚੇਤ ਕਰਦਿਆਂ, ਇਹ ਜਿਹੜੀ ਤੁਸੀਂ ਵਿਉਂਤ ਬੰਦੀ ਬਣਾ ਰਹੇ ਹੋ ਨਾ, ਮੈਨੂੰ ਲੱਗਦਾ ਵੀ ਕਾਮਯਾਬੀ ਇਹਦੇ ਵਿੱਚ ਵੀ ਨਹੀਂ ਮਿਲਣੀ। ਸਾਰੇ ਹੈਰਾਨ ਹੋ ਗਏ ਵੀ ਇਹ ਕੀ। ਉਹ ਕਹਿੰਦੇ ਜਿੱਥੋਂ ਤੱਕ ਮੈਨੂੰ ਪਤਾ ਨਾ, ਸ਼੍ਰੀ ਨਾਨਕ ਗਾਦੀ ਵੱਡ ਭਾਰੀ, ਭਾਰੀ ਮਤਲਬ ਬਲ ਵਾਲੀ, ਜ਼ੋਰ ਵਾਲੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਘਰ ਐਵੇਂ ਨਾ ਸਮਝੋ, ਜਿੰਨੇ ਵੀ ਵੱਡੇ ਵੱਡੇ ਅਹੰਕਾਰੀ, ਦੇਖੋ ਬਾਬਰ ਝੁਕਿਆ ਨਹੀਂ ਗੁਰੂ ਨਾਨਕ ਸਾਹਿਬ ਅੱਗੇ, ਕਿੱਡਾ ਵੱਡਾ ਬਾਬਰ ਅਹਿਮਨਾਬਾਦ ਤੈਸ ਨੈਸ ਕਰਕੇ ਰੱਖਤਾ। ਗੁਰੂ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਉਂਦੇ ਆ ਨਾ, ਜਿਨ੍ਹਾਂ ਨੂੰ ਭੁਲੇਖਾ ਸੀ ਕਿ ਸਾਡੇ ਕੋਲ ਜੰਤਰ ਮੰਤਰ ਬੜੇ ਨੇ, ਅਸੀਂ ਤਾਂ ਇਹਨਾਂ ਜੇ ਚੜ੍ਹ ਕੇ ਆਉਣਗੇ ਅੰਨਿਆਂ ਕਰ ਦਾਂਗੇ। ਪਤਾ ਹੀ ਉਦੋਂ ਲੱਗਾ ਜਦੋਂ ਸਾਰਾ ਸੈਦਪੁਰ ਉਜਾੜ ਕੇ ਰੱਖ ਦਿੱਤਾ ਅਹਿਮਨਾਬਾਦ ਦੇ ਵਿੱਚ। ਇਸ ਲਈ ਬਾਬਰ ਨੂੰ ਜਦੋਂ ਬਾਬੇ ਨਾਨਕ ਦਾ ਪਤਾ ਲੱਗਾ ਤੇ ਹੱਥ ਜੋੜ ਕੇ ਸਿਰ ਨਵਾ ਕੇ ਝੁੱਕ ਗਿਆ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਅੱਗੇ ਸਾਡਾ ਜ਼ੋਰ ਨਹੀਂ। ਜਿੰਨੇ ਵੀ ਗੁਰੂ ਸਾਹਿਬ ਨੂੰ ਮਿਲੇ ਨੇ, ਕਿਉਂਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋ, ਨੌ ਖੰਡ ਪ੍ਰਿਥਵੀ ਦਾ ਜਦੋਂ ਮਹਾਰਾਜ ਨੇ ਭਰਮਣ ਕੀਤਾ, ਚੱਕਰ ਲਾਇਆ, ਕਿੰਨੇ ਵੱਡੇ ਵੱਡੇ ਹੰਕਾਰੀ ਮਿਲੇ ਹੋਣਗੇ, ਪਰ ਝੁੱਕ ਗਏ। ਬਲੀ ਕੰਧਾਰੀ ਝੁੱਕ ਗਿਆ ਨਾ, ਆਇਆ ਪਹਾੜੀ ਤੋਂ ਉਤਰ ਕੇ ਥੱਲੇ ਤੇ ਚਰਨਾਂ ਦੇ ਵਿੱਚ ਆ ਕੇ ਸੀਸ ਰੱਖਤਾ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਘਰ ਬਹੁਤ ਵੱਡਾ ਹੈ, ਬਹੁਤ ਭਾਰੀ, ਭਾਰੀ ਦਾ ਇੱਥੇ ਅਰਥ ਬੜੇ ਬਲ ਜ਼ੋਰ ਵਾਲਾ ਹੈ।
1: ਮੀਰ ਪੀਰ ਸਭ ਨਿਵੇ ਅਗਾਰੀ,
0: ਇਹ ਮੀਰੀ ਵੀ ਬਹੁਤ ਅਗਾਂਹ ਤੱਕ ਹੈ ਤੇ ਇਸ ਘਰ ਦੇ ਵਿੱਚ ਪੀਰੀ ਵੀ ਬੜੀ ਅਗਾਂਹ ਤੱਕ ਹੈ। ਇਸ ਘਰ ਵਿੱਚ ਮੀਰੀ ਵੀ ਬਹੁਤ ਵਰਤਦੀ ਹੈ ਤੇ ਪੀਰੀ ਵੀ ਬਹੁਤ ਵਰਤਦੀ ਹੈ, ਜਿਹਦੇ ਅੱਗੇ ਸਾਰੇ ਨਿਭ ਜਾਂਦੇ ਆ। ਜੇ ਪੀਰ ਬਣ ਕੇ ਚੱਲੇ ਤਾਂ ਵੀ ਉਹਨਾਂ ਅੱਗੇ ਬਗਦਾਦ ਤੇ ਮੁਲਤਾਨ ਦੇ ਜਿੰਨੇ ਪੀਰ ਸੀ ਉਹ ਗੁਰੂ ਨਾਨਕ ਸਾਹਿਬ ਅੱਗੇ ਝੁੱਕ ਗਏ, ਤੇ ਜੇ ਮੀਰ ਬਣ ਕੇ ਚੱਲੇ ਤੇ ਵੱਡੇ ਵੱਡੇ ਬਾਦਸ਼ਾਹ ਰਾਜੇ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਝੁੱਕ ਗਏ। ਕਹਿੰਦੇ ਇਹ ਮੀਰੀ ਤੇ ਪੀਰੀ ਦਾ ਘਰ ਹੈ। ਤੁਸੀਂ ਇੰਨੇ ਵੱਡੇ ਵੱਡੇ ਰਾਜੇ ਆਏ ਉਹ ਝੁੱਕ ਗਏ ਤਾਂ ਤੁਸੀਂ ਕੀ ਹੋ। ਦੇਖੋ ਇਹ ਵੀ ਕਹਿਣ ਵਿੱਚ ਬੜੀ ਹਿੰਮਤ ਚਾਹੀਦੀ ਹੈ, ਪਹਾੜੀ ਰਾਜਿਆਂ ਦੇ ਵਿੱਚੋਂ ਹੀ ਇੱਕ ਉੱਠ ਕੇ ਬੋਲ ਰਿਹਾ ਤੇ ਕਿੰਨੀ ਹਿੰਮਤ ਕਰ ਰਿਹਾ। ਉਹਨਾਂ ਨੂੰ ਪਤਾ ਕਿ ਇਹ ਸਾਰੇ ਮੇਰੇ ਖਿਲਾਫ ਹੋ ਜਾਣਗੇ, ਕਿਉਂਕਿ ਸੱਚ ਬੋਲਣਾ ਇੰਨਾ ਸੌਖਾ ਨਹੀਂ ਹੈ। ਤੁਸੀਂ ਆਪਣਿਆਂ ਦੇ ਵਿੱਚ ਬੈਠ ਕੇ ਜਦੋਂ ਸੱਚ ਬੋਲੋਗੇ ਤੇ ਆਪਣੇ ਪਹਿਲਾਂ ਖਿਲਾਫ ਹੋ ਜਾਂਦੇ ਆ, ਪਰ ਇਹਨੇ ਹਿੰਮਤ ਕੀਤੀ। ਕਹਿੰਦੇ ਬਹੁਤ ਹੋ ਗਿਆ, ਤੁਹਾਡੀਆਂ ਵਿਉਂਤ ਬੰਦੀਆਂ ਰਣਨੀਤੀਆਂ ਬੜੀਆਂ ਬਣਾ ਲਈਆਂ, ਬੜੇ ਵੱਡੇ ਵੱਡੇ ਅਹੰਕਾਰ ਦੇ ਬੋਲ ਤੁਸੀਂ ਬੋਲ ਲਏ, ਪਰ ਸੱਚ ਇਹ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਹੀਂ ਸਕੋਗੇ।
1: ਸ੍ਰੀ ਹਰਗੋਬਿੰਦ ਸੰਗਰ ਕੀਨਾ,
0: ਕਹਿੰਦੇ ਭੁੱਲ ਗਏ ਸ਼ਾਹਜਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕਿੰਨੀਆਂ ਜੰਗਾਂ ਕੀਤੀਆਂ, ਕਿੰਨੀ ਵਾਰ ਆਪਣੀ ਫੌਜ ਚਾੜ ਕੇ ਭੇਜੀ ਹੈ ਅਤੇ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਮਿਟਾ ਸਕੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਰਾ ਸਕੇ? ਇੱਕ ਦਿਨ ਸ਼ਾਹਜਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਸੀਸ ਨਵਾ ਦਿੰਦਾ ਕਿ ਮਹਾਰਾਜ ਮੈਂ ਭੁੱਲ ਗਿਆ ਸੀ ਇਹ ਘਰ ਕਿੰਨਾ ਵੱਡਾ ਹੈ, ਇਹ ਦਰ ਕਿੰਨਾ ਵੱਡਾ ਹੈ। ਇਸ ਵਾਸਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜਿਹੜੀਆਂ ਉਹ ਜੰਗਾਂ ਕੀਤੀਆਂ ਹਨ,
1: ਸ਼ਾਹੋ ਚੰਮੂ ਤੋਂ ਫਿਰ ਹਰ ਹਾਰਿਓ,
0: ਤੇ ਜਿਹੜਾ ਸ਼ਾਹ ਸੀ ਸ਼ਾਹਜਹਾਂ ਉਹਦੀ ਵੱਡੀ ਵੱਡੀ ਸੈਨਾ, ਵੱਡਾ ਵੱਡਾ ਲਸ਼ਕਰ ਉਹ ਵੀ ਆ ਕੇ ਹਾਰ ਗਿਆ ਸੀ।
1: ਮਨ ਤੇ ਰਿਸ ਕਰ ਨਿਰਵਾਰਿਓ,
0: ਅਖੀਰ ਫਿਰ ਕਹਿੰਦੇ ਨੇ ਉਹਨੂੰ ਵੀ ਨਿਭਣਾ ਪਿਆ। ਇੰਨਾ ਵੱਡਾ ਲਸ਼ਕਰ ਚਾੜ ਕੇ ਭੇਜਦਾ ਰਿਹਾ ਪਰ ਅਖੀਰ

0: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਹੀਂ ਹੈ, ਇਹ ਜੰਗ ਤੁਹਾਡੇ ਵੱਲੋਂ ਹੈ, ਇਹ ਤੁਹਾਡੇ ਅਹੰਕਾਰ ਦੇ ਕਾਰਨ ਹੈ, ਇਹ ਤੁਹਾਡੀ ਈਰਖਾ ਦੇ ਕਾਰਨ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਆਪਣੇ ਅਸਥਾਨ 'ਤੇ ਬੈਠੇ ਨੇ, ਉੱਥੇ ਸਰਬੱਤ ਦਾ ਭਲਾ ਮੰਗਣਾ ਸਿਖਾ ਰਹੇ ਨੇ, ਉੱਥੇ ਕਿਸੇ ਦਾ ਬੁਰਾ ਨਾ ਮੰਗ ਰਹੇ ਆ ਨਾ ਮੰਗਣਾ ਸਿਖਾ ਰਹੇ ਨੇ ਉਸ ਘਰ ਵਿੱਚ। ਅਤੇ ਸਦਾ ਅਰਦਾਸ, ਦੇਖੋ ਜਿੰਨੇ ਮਰਜ਼ੀ ਘੱਲੂ ਘਾਰੇ ਹੋਏ, ਸਾਕੇ ਵਰਤੇ, ਜਿੰਨੇ ਮਰਜ਼ੀ ਕੋਈ ਗੁਰ ਦੁਖੀ ਪੰਥ ਦੁਖੀ ਹੋਏ, ਪਰ ਕੀ ਅਰਦਾਸ ਬਦਲ ਗਈ? ਅਰਦਾਸ ਤੇ ਅੱਜ ਵੀ ਉਹੀ ਹੋਣੀ ਹੈ, ਕੱਲ੍ਹ ਵੀ ਉਹੀ ਹੋਣੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਰਦਾਸ ਤੇ ਉਹੀ ਹੋਣੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ ਕਿਰਪਾ ਕਰੋ ਇਸ ਸੜਦੇ ਬਲਦੇ ਸੰਸਾਰ ਵਿੱਚ ਜੀਆਂ ਨੂੰ ਰੱਖ ਲਓ, ਜਿਹੜੇ ਨਫ਼ਰਤ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਨੇ। ਸਤਿਗੁਰੂ ਮਹਾਰਾਜ ਜੀ ਦੇ ਪਰਥਾਏ ਉਸਤਤ ਕਰਦਿਆਂ ਆਖਿਆ, ਇਹ ਜੰਗ ਤੁਹਾਡੇ ਵੱਲੋਂ ਹੈ, ਇਹ ਜੰਗ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਹੀਂ ਹੈ। ਤੁਸੀਂ ਚੜ੍ਹ ਕੇ ਅਨੰਦਪੁਰ ਸਾਹਿਬ ਨੂੰ ਆਏ ਹੋ,
1: ਰਤ ਮਰਤ ਜੈ ਪੀ ਕਬਕਾਈ।
0: ਇਸ ਵਾਸਤੇ ਗੁਰੂ ਮਹਾਰਾਜ ਜੀ ਨੂੰ ਤੁਸੀਂ ਜੇ ਕਹੋ ਵੀ ਹਰਾ ਦਿਆਂਗੇ, ਇਹ ਭੁਲੇਖਾ ਕੱਢ ਦਿਓ, ਜੇ ਜੋ

0: ਇਸ ਵਾਸਤੇ ਇਹ ਦਵੈਸ਼, ਇਹ ਈਰਖਾ ਮਨ ਦੇ ਵਿੱਚ ਨਾ ਵਧਾਓ। ਸਤਿਗੁਰੂ ਜੀ ਕਿਸੇ ਨੂੰ ਨਾਲ ਈਰਖਾ ਨਹੀਂ ਕਰਦੇ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਣ। ਗੁਰੂ ਮਹਾਰਾਜ ਇੱਥੇ ਤਾਂ ਦੇਖੋ ਸਾਨੂੰ ਵੀ ਸਿਖਾਇਆ ਗਿਆ ਕਿ ਜਦੋਂ ਅਸੀਂ ਗੁਰੂ ਦੀ ਸੰਗਤ ਕਰ ਲਾਂਗੇ, ਚਲੋ ਇਹ ਵੀ ਥੋੜ੍ਹਾ ਸਮਝ ਲਿਓ, ਜਿਸ ਦਿਨ ਕਰ ਲਾਂਗੇ, ਹਜੇ ਤਾਂ ਆ ਰਹੇ ਹਾਂ ਜਾ ਰਹੇ ਹਾਂ ਨਾ, ਜਿਸ ਦਿਨ ਗੁਰੂ ਦੀ ਸੰਗਤ ਕਰ ਲਵਾਂਗੇ ਉਸ ਦਿਨ ਵਿਸਰ ਗਈ ਸਭ ਤਾਤ ਪਰਾਈ। ਅਤੇ ਜੇ ਹਜੇ ਮਨ 'ਚ ਈਰਖਾ ਹੈ, ਨਫ਼ਰਤ ਹੈ, ਨਿੰਦਿਆ ਹੈ, ਚੁਗਲੀ ਹੈ, ਇਹ ਅੰਦਰ ਮਨ 'ਚ ਖਿਆਲ ਬਣਦੇ ਆ, ਇਹਦਾ ਮਤਲਬ ਮੈਂ ਹਜੇ ਗੁਰੂ ਦੀ ਸੰਗਤ ਨਹੀਂ ਕੀਤੀ। ਜੇ ਕੀਤੀ ਹੁੰਦੀ ਤਾਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ। ਇੱਥੇ ਤੇ ਹਜੇ ਭਰਾ ਭਰਾ ਦਾ ਵੈਰੀ ਬਣਿਆ ਪਿਆ, ਇੱਥੇ ਤੇ ਹਜੇ ਆਪਣੇ ਹੀ ਆਪਣਿਆਂ ਦੇ ਵੈਰੀ ਬਣੇ ਪਏ ਆ, ਇੱਥੇ ਤਾਂ ਵਿਸਰ ਗਈ ਸਭ ਤਾਤ ਪਰਾਈ ਕਿੱਥੇ ਆ। ਪਰ ਜਿਹਨੇ ਗੁਰੂ ਸੰਗਤ ਕਰ ਲਈ ਉਹਦੇ ਅੰਦਰ ਇਹ ਅਵਸਥਾ ਬਣ ਜਾਂਦੀ ਹੈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ। ਸਾਨੂੰ ਮਹਾਰਾਜ ਨੇ ਭਾਈ ਕਨਈਆ ਜੀ ਵਾਲੇ ਰਸਤੇ ਤੋਰਿਆ। ਖੈਰ ਇੱਥੇ ਉਹ ਕਹਿ ਰਿਹਾ, ਸਾਰੇ ਰਾਜੇ ਬੈਠ ਕੇ ਸੁਣ ਰਹੇ ਨੇ, ਕਹਿੰਦੇ ਐਵੇਂ ਦਵੈਸ਼ ਨਾ ਵਧਾਓ, ਗੁਰੂ ਮਹਾਰਾਜ ਦੇ ਪ੍ਰਤੀ ਈਰਖਾ ਆਪਣੇ ਮਨ ਦੇ ਵਿੱਚ ਨਾ ਵਧਾਉਣਾ ਕਰੋ ਜੀ।
1: ਸਭ ਇਕੱਠੇ ਹੋਏ ਪਾਇਓ ਚੇਰਾ,
0: ਤੁਸੀਂ ਕੀ ਕਿੰਨਾ ਜ਼ੋਰ ਲਾ ਲਿਆ, ਸਾਰਿਆਂ ਨੇ ਇਕੱਠੇ ਹੋ ਕੇ ਆਪੋ ਆਪਣੀ ਸੈਨਾ, ਆਪੋ ਆਪਣਾ ਲਸ਼ਕਰ ਲੈ ਕੇ ਕਿੰਨਾ ਝਗੜਾ, ਲੜਾਈ ਝਗੜਾ ਹੁਣ ਤੱਕ ਕਰ ਚੁੱਕੇ ਹੋ।
1: ਮਿਲਤ ਆਪਣੇ ਕਾਰਜ ਸਵਾਰਤ,
0: ਆਪਣੇ ਆਪਣੇ ਕਾਰਜ ਤੁਸੀਂ ਜਿਹੜਾ ਉਹ ਸਵਾਰਨਾ ਚਾਹੁੰਦੇ ਹੋ।
1: ਪੂਰਨ ਗੁਰਬਾਕ ਉਚਾਰਤ,
0: ਇਸ ਲਈ ਪੂਰਾ ਕੀ ਹੁੰਦਾ ਕਿ ਤੁਹਾਡੇ ਮਨ ਦੀ ਮਨਸ਼ਾ ਪੂਰੀ ਹੋ ਗਈ, ਮਹੀਨੇ ਦੇ ਕਰੀਬ ਤੁਸੀਂ ਘੇਰਾ ਪਾ ਕੇ ਬੈਠੇ ਹੋ, ਵੱਖ ਵੱਖ ਵਿਉਂਤ ਬੰਦੀਆਂ ਬਣਾਉਂਦੇ ਰਹੇ ਹੋ ਕਿ ਤੁਹਾਡੇ ਮਨ ਦੀ ਮਨਸ਼ਾ ਪੂਰੀ ਹੋ ਗਈ। ਹੋਇਆ ਕਿ ਗੁਰੂ ਦਾ ਵਾਕ ਪਹਿਲਾਂ ਵੀ ਅਟਲ ਸੀ ਅਤੇ ਅੱਜ ਵੀ ਅਟਲ ਹੈ। ਗੁਰੂ ਮਹਾਰਾਜ ਦਾ ਵਾਕ ਕਹਿੰਦੇ ਨੇ ਪਹਿਲਾਂ ਵੀ ਸੱਚ ਸੀ ਅਤੇ ਅੱਜ ਵੀ ਉਹਨਾਂ ਦੇ ਵਾਕ ਹੀ ਸੱਚ ਹੋਣੇ ਆ, ਤੁਹਾਡੇ ਬੋਲੇ ਹੋਏ ਬੋਲ ਸੱਚ ਨਹੀਂ ਹੋ ਸਕਦੇ। ਦੇਖੋ ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਰੀਰਕ ਚੋਲਾ ਜਿਹੜਾ ਸੀ ਉਹ ਚੱਲਦਾ ਰਿਹਾ ਅਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਵੀ ਜਿਹੜਾ ਹੁਕਮ ਲੈਂਦੇ ਹਾਂ ਉਹਦੇ 'ਤੇ ਭਰੋਸਾ ਕਰੀਏ। ਜਿਹੜਾ ਗੁਰੂ ਸਾਹਿਬ ਦਾ ਹੁਕਮ ਆਉਂਦਾ ਨਾ, ਅਸੀਂ ਉਹ ਸਾਡੇ ਮਨ ਦੀ ਕਮਜ਼ੋਰੀ ਹੈ। ਪਿਛਲੇ ਦਿਨੇ ਵੀ ਸ਼ਾਇਦ ਬੇਨਤੀ ਕੀਤੀ, ਕਈ ਸੱਜਣ ਮਿਲਦੇ ਆ ਕਹਿੰਦੇ ਜੀ ਸਾਡਾ ਤਾਂ ਆਹ ਕੰਮ ਅੜਿਆ। ਇਹ ਸੱਚਾਈ ਹੈ, ਆਹ ਕੰਮ ਸਾਡਾ ਅੜਿਆ ਸੀ, ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਹੁਕਮ ਲਿਆ, ਇਹ ਹੁਕਮ ਇੱਦਾਂ ਦਾ ਆ ਗਿਆ ਸਾਨੂੰ ਚੰਗਾ ਨਹੀਂ ਲੱਗਿਆ, ਅਸੀਂ ਫਿਰ ਅਰਦਾਸ ਕਰਕੇ ਫਿਰ ਹੁਕਮ ਲਿਆ, ਫਿਰ ਦੁਬਾਰਾ ਜਿਹੜਾ ਸੀ ਉਹ ਸਾਨੂੰ ਲੱਗਿਆ ਵੀ ਨਹੀਂ ਠੀਕ ਨਹੀਂ ਹੈ, ਅਸੀਂ ਫਿਰ ਤੀਜੀ ਵਾਰ ਅਰਦਾਸ ਕਰਕੇ ਹੁਕਮ ਲਿਆ, ਫਿਰ ਆਖਿਆ ਵੀ ਭਾਵੇਂ 10 ਵਾਰੀ ਹੋਰ ਅਰਦਾਸ ਕਰਕੇ 10 ਵਾਰੀ ਹੋਰ ਹੁਕਮ ਲੈ ਲਓ, ਤਸੱਲੀ ਫਿਰ ਵੀ ਨਹੀਂ ਆਉਣੀ ਮਨ ਨੂੰ। ਹੁਕਮ ਤਾਂ ਪਹਿਲਾਂ ਹੀ ਸੀ ਜਿਹੜਾ ਗੁਰੂ ਮਹਾਰਾਜ ਨੇ ਦਿੱਤਾ, ਪਰ ਸਾਡਾ ਮਨ ਨਹੀਂ ਉਹਦੇ 'ਤੇ ਟਿਕਿਆ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ, ਉਹ ਪ੍ਰਸੰਗ ਹੀ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ, ਉਹ ਇਤਿਹਾਸਿਕ ਦਿਨ ਜਿਹੜਾ ਬਣਿਆ ਨਨਕਾਣਾ ਸਾਹਿਬ ਦਾ ਸਾਕਾ, ਭਾਈ ਲਛਮਣ ਸਿੰਘ ਧਾਰੋਵਾਲ ਜਿੰਨੀ ਵਾਰ ਹੁਕਮ ਲੈਂਦੇ ਆ, ਜਿੰਨੀ ਵਾਰ, 19 ਵਾਰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਆਹ ਕੁਛ ਉੱਥੇ ਵਰਤਣਾ ਹੈ, ਧਿਆਨ ਰੱਖਿਓ। ਅਤੇ ਉੱਥੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਪਛਾਣ ਨੂੰ ਮੁੜ ਜਾਓ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਅਤੇ ਉੱਥੇ ਕੱਟ ਵੱਢ ਵੀ ਹੋਈ ਅਤੇ ਅੱਗ ਜੰਡ ਨਾਲ ਬੰਨ ਕੇ ਸਾੜਿਆ ਵੀ ਗਿਆ। ਗੁਰੂ ਮਹਾਰਾਜ ਨੇ ਇਸ਼ਾਰਾ ਹੁਕਮ 'ਚ ਦੇ ਦਿੱਤਾ ਸੀ ਵੀ ਆਹ ਕੁਛ ਆਉਣਾ, ਅਤੇ ਭਾਈ ਸਾਹਿਬ ਨੇ ਪ੍ਰਣ ਮਨ ਵਿੱਚ ਦ੍ਰਿੜ ਵੀ ਕਰ ਲਿਆ ਕਿ ਜੋ ਗੁਰੂ ਸਾਹਿਬ ਨੇ ਕਿਹਾ ਉਹ ਕੁਛ ਹੋਣਾ ਹੈ, ਹੁਕਮ 'ਤੇ ਭਰੋਸਾ ਕੀਤਾ, ਕਦਮ ਪਛਾਣ ਨੂੰ ਨਹੀਂ ਮੋੜੇ। ਖੈਰ ਇੱਥੇ ਕਹਿੰਦੇ ਤੁਸੀਂ ਜੋ ਮਰਜ਼ੀ ਬੋਲੀ ਜਾਓ, ਪਰ ਸੱਚ ਇਹ ਹੈ ਕਿ ਗੁਰੂ ਦਾ ਬੋਲਿਆ ਹੋਇਆ ਵਾਕ ਹੀ ਸੱਚ ਹੋਣਾ ਤੇ ਹੁੰਦਾ ਹੈ।
1: ਚੰਮੂ ਸਕੇਲ ਸਮੂਲ ਰਾਵਹੋ,
0: ਤੁਸੀਂ ਭਾਵੇਂ ਹੋਰ ਆਪਣੀ ਚੰਮੂ ਸੈਨਾ ਇਕੱਠੀ ਕਰਕੇ ਗੁਰੂ ਮਹਾਰਾਜ ਦੇ ਸਿੰਘਾਂ ਦੇ ਨਾਲ ਜਾਂ ਗੁਰੂ ਮਹਾਰਾਜ ਨਾਲ ਲੜਾਉਣਾ ਕਰੋ।
1: ਸਭ ਬਲ ਲਾਏ ਫਤਿਹ ਤੁਮ ਪਾਵੋ।
0: ਤੁਸੀਂ ਸਾਰਾ ਬਲ ਜ਼ੋਰ ਆਪਣਾ ਲਾ ਲਓ ਤਾਂ ਵੀ ਤੁਸੀਂ ਫਤਿਹ ਨਹੀਂ ਪਾ ਸਕੋਗੇ।
1: ਹਿਤ ਦਿਸ਼ਤੇ ਗੁਰ ਕੋ ਨਿਕਸਾਵੋ।
0: ਤੁਸੀਂ ਆਪਣਾ ਬਲ ਲਾ ਕੇ ਇਧਰੋਂ ਆਨੰਦਪੁਰ ਸਾਹਿਬ ਤੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਕਸਾਵੋ ਇੱਥੋਂ ਕੱਢਣਾ ਚਾਹੁੰਦੇ ਹੋ ਕਿ ਤੁਹਾਡੇ ਇਹ ਜਿਹੜਾ ਸੋਚਣ ਨਾਲ ਇਸ ਤਰ੍ਹਾਂ ਹੋ ਜਾਏਗਾ। ਤੁਸੀਂ ਇਹ ਜਿੰਨਾ ਤੁਹਾਡੇ ਕੋਲ ਜਿੰਨੀ ਪਾਵਰ ਹੈ ਬਲ ਹੈ ਤੁਸੀਂ ਹੋਰ ਇਹਨੂੰ ਵਧਾ ਲਓ ਤਾਂ ਵੀ ਮੈਨੂੰ ਲੱਗਦਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੋਂ ਕੱਢ ਨਹੀਂ ਸਕੋਗੇ।
1: ਹੋਏ ਨਿਸ਼ਚਿੰਤ ਤੁਮ ਗ੍ਰਾਮ ਬਸਾਵੋ।
0: ਜੇ ਤੁਸੀਂ ਨਿਸ਼ਚਿੰਤ ਹੋਣਾ ਚਾਹੁੰਦੇ ਹੋ ਤੇ ਮੇਰੀ ਇੱਕੋ ਹੀ ਸਲਾਹ ਹੈ ਆਪੋ ਆਪਣੇ ਰਿਆਸਤਾਂ ਵਿੱਚ ਚਲੇ ਜਾਓ ਤੇ ਜਾ ਕੇ ਆਰਾਮ ਨਾਲ ਆਪਣੀ ਰਿਆਸਤਾਂ ਦੇ ਵਿੱਚ ਜਾ ਕੇ ਵਸਣਾ ਕਰੋ।
1: ਸਭ ਝੂਠ ਨਾ ਲਿਵੋ ਕੈਸੇ।
0: ਜਿਹੜੀ ਗੱਲ ਮੈਂ ਅੱਜ ਤੁਹਾਡੇ ਸਭਾ ਵਿੱਚ ਬੈਠ ਕੇ ਕੀਤੀ ਇਹਨੂੰ ਝੂਠ ਨਾ ਮੰਨਿਓ ਵੀ ਐਵੇਂ ਬੋਲੀ ਜਾਂਦਾ ਹੈ। ਇਹ ਮੈਂ ਕੋਈ ਝੂਠ ਨਹੀਂ ਬੋਲਿਆ, ਮੈਨੂੰ ਉਸ ਘਰ ਦੀ ਸਮਝ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਕਿੱਦਾਂ ਦਾ ਹੈ। ਇਹ ਨਿਸ਼ਾਨ ਸਦਾ ਝੂਲਦੇ ਆ ਤੇ ਸਦਾ ਝੂਲਦੇ ਰਹਿਣੇ ਆ। ਇਹ ਨੀਵੇਂ ਕਰਨ ਵਾਲੇ ਆਪ ਦੁਨੀਆਂ ਤੋਂ ਮਿਟ ਗਏ ਪਰ ਗੁਰੂ ਨਾਨਕ ਸਾਹਿਬ ਦੇ ਝੂਲਦੇ ਨਿਸ਼ਾਨ ਸਦਾ ਝੂਲਦੇ ਹੀ ਰਹਿੰਦੇ ਆ। ਜਿੰਨੇ ਆਏ, ਕਿੰਨੇ ਆਏ ਹੁਣ ਤੱਕ, ਕਿੰਨਿਆਂ ਨੇ ਆਪਣੀਆਂ ਤਾਕਤਾਂ ਦਾ ਇਸਤੇਮਾਲ ਕੀਤਾ, ਜ਼ੋਰ ਲਾ ਲਿਆ ਕਿ ਨਿਸ਼ਾਨ ਝੁੱਕ ਗਏ, ਨਿਭ ਗਏ। ਉਹ ਤਾਂ ਸਦਾ ਝੂਲਦੇ ਆ ਤੇ ਝੂਲਦੇ ਰਹਿਣੇ ਆ। ਇੱਥੇ ਆਖਿਆ ਵੀ ਮੇਰੀ ਗੱਲ ਨੂੰ ਝੂਠ ਨਾ ਮੰਨਿਓ ਵੀ ਐਵੇਂ ਕੂੜ ਬੋਲਦਾ, ਜੋ ਮੈਂ ਆਖਿਆ ਉਹ ਬਿਲਕੁਲ ਸੱਚ ਹੈ।
1: ਅੱਗ ਵਤਨ ਸੁਰ ਪਰਣੈ ਜੈਸੇ।
0: ਬਾਕੀ ਅੱਗੇ ਤੁਹਾਡੀ ਮੌਜ ਹੈ। ਮੇਰਾ ਕੰਮ ਸੀ ਤੁਹਾਨੂੰ ਅਗਾਹ ਕਰਨਾ, ਸੁਚੇਤ ਕਰਨਾ, ਸਮਝਾਉਣਾ, ਬਾਕੀ ਤੁਹਾਡੀ ਮਰਜ਼ੀ ਹੈ। ਜੋ ਮੈਂ ਆਖਿਆ ਉਹਦਾ ਇੱਕ ਇੱਕ ਬੋਲ ਬਿਲਕੁਲ ਸੱਚਾ ਹੈ।
1: ਅਬ ਵੀ ਮੇਲ ਕਰੋ ਸੁਖ ਪਾਵੋ।
0: ਜੇ ਬਚੀ ਹੋਈ ਸੈਨਾ ਨੂੰ ਬਚਾਉਣਾ ਚਾਹੁੰਦੇ ਹੋ, ਜੇ ਆਪਣੀ ਲਾਜ ਬਚਾਉਣਾ ਚਾਹੁੰਦੇ ਹੋ ਤੇ ਨਿਭ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚਲੇ ਜਾਓ, ਤੁਹਾਡਾ ਮੇਲ ਹੋ ਜਾਏਗਾ। ਤੇ ਜੇ ਚੜ੍ਹ ਕੇ ਜਾਓਗੇ ਤੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਹਾਡਾ ਮੇਲ ਨਹੀਂ ਹੋ ਸਕਦਾ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਉੱਧਰ ਤਾਂ ਪਿੱਠ ਹੈ, ਮੁੱਖ ਨਹੀਂ ਹੈ। ਜੇ ਤੁਸੀਂ ਆਪਣੀ ਲਾਜ ਰੱਖਣਾ ਚਾਹੁੰਦੇ ਹੋ, ਆਪਣੀ ਸੈਨਾ ਬਚਾਉਣਾ ਚਾਹੁੰਦੇ ਹੋ ਤੇ ਫਿਰ ਨਿਭ ਕੇ ਗੁਰੂ ਸਾਹਿਬ ਕੋਲ ਜਾਓ, ਤੁਹਾਡਾ ਮੇਲ ਹੋ ਜਾਵੇਗਾ।
1: ਸ਼੍ਰੀ ਸਹਿਤ ਨਿਜ ਸਦਨ ਸਿਧਾਵੋ।
0: ਤੇ ਗੁਰੂ ਮਹਾਰਾਜ ਕੋਲ ਇੱਜ਼ਤ ਲੈ ਕੇ ਜਾਓ, ਮਾਣ ਲੈ ਕੇ ਜਾਓ, ਸਤਿਕਾਰ ਲੈ ਕੇ ਜਾਓ।

0: ਹੁਣ ਉੱਥੇ ਅੰਦਰ ਤਾਂ ਫਿਰ ਤਾਪ ਤਾਂ ਵਧਣਾ ਹੀ ਸੀ ਜਦੋਂ ਸੱਚੀ ਗੱਲ ਸੁਣਨੀ ਸੀ। ਕੇਸਰੀ ਚੰਦ ਤਪ ਗਿਆ, ਕ੍ਰੋਧ ਹੱਦੋਂ ਵੱਧ ਹੋ ਗਿਆ, ਅੱਖਾਂ ਉਹਦੀਆਂ ਲਾਲ ਹੋ ਗਈਆਂ।
1: ਕਿਆ ਮਤ ਦੇਤ ਕਾ ਤੁਰਨ ਕੇਰੀ,
0: ਕਹਿਣ ਲੱਗਾ ਕੀ ਮਤ ਸਾਨੂੰ ਪੁੱਠੀ ਮਤ ਦੇਈ ਜਾਂਦੇ, ਅਸੀਂ ਕਾਇਰ ਹਾਂ। ਇਸ ਤਰ੍ਹਾਂ ਕੇਸਰੀ ਚੰਦ ਬੋਲਿਆ ਹੈ,
1: ਗੁਰ ਪੱਖੀ ਬੁੱਧ ਲਖੀਅਤ ਤੇਰੀ,
0: ਤੇਰੀ ਲੱਗਦਾ ਬੁੱਧ ਗੁਰੂ ਪੱਖੀ ਹੈ, ਤੂੰ ਰਹਿੰਦਾ ਸਾਡੇ ਵਿੱਚ ਹੀ ਹੈ, ਸਾਡੇ ਨਾਲ ਹੈ, ਪਰ ਤੇਰੀ ਜਿਹੜੀ ਬੁੱਧ ਹੈ ਨਾ, ਲੱਗਦਾ ਗੁਰੂ ਪੱਖੀ, ਤੇਰੀ ਮਤ, ਤੇਰਾ ਧਿਆਨ, ਤੇਰਾ ਮਨ ਗੁਰੂ ਵੱਲ ਹੀ ਹੈ, ਤਾਂ ਹੀ ਤੂੰ ਸਾਡੇ ਵਿੱਚ ਰਹਿ ਕੇ ਅਤੇ ਗੱਲ ਤੂੰ ਗੁਰੂ ਦੀ ਕਰ ਰਿਹਾ। ਹੁਣ ਕੇਸਰੀ ਚੰਦ ਤਪ ਗਿਆ, ਕ੍ਰੋਧ ਦੇ ਨਾਲ ਭਰਿਆ ਹੋਇਆ, ਕਿਸ ਤਰ੍ਹਾਂ ਦੇ ਹੋਰ ਬੋਲ ਬੋਲਦਾ, ਅਤੇ ਜੋ ਇਹਨਾਂ ਨੇ ਵਿਉਂਤ ਬੰਦੀ ਬਣਾਈ ਹੈ ਉਹਦੇ ਵਿੱਚ ਕਿਵੇਂ ਇਹ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਆ, ਉਹ ਅਗਲੇਰੇ ਸਮੇਂ ਦੇ ਵਿੱਚ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਅੱਜ ਦਾ ਸਮਾਂ ਸਮਾਪਤ ਹੈ। ਇੱਕ ਗੱਲ ਆਪਾਂ ਸਮਝ ਕੇ ਚੱਲਣੀ, ਬੜੀ ਵਾਰ ਬੇਨਤੀ ਕੀਤੀ, ਇਕੱਲਾ ਇਤਿਹਾਸ ਸੁਣਨਾ ਜਾਂ ਸੁਣਾਉਣਾ ਹੀ ਨਹੀਂ ਹੈ, ਸਮਝਣਾ ਵੀ ਜ਼ਰੂਰੀ ਹੈ ਕਿ ਇਹ ਉਹ ਘਰ ਉਹ ਦਰ ਹੈ ਜਿੱਥੇ ਅਸੀਂ ਨਿਭ ਕੇ ਆਵਾਂਗੇ ਅਤੇ ਗੁਰੂ ਮਹਾਰਾਜ ਗਲਵੱਕੜੀ ਵਿੱਚ ਲੈ ਲੈਂਦੇ ਆ, ਬੜੀਆਂ ਅਸੀਸਾਂ ਦਿੰਦੇ ਆ, ਭਰੋਸਾ ਵੀ ਦਿੰਦੇ ਆ ਕਿ ਧਿਆਨ ਰੱਖੀ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਅਤੇ ਜੇ ਤੂੰ ਹੰਕਾਰ 'ਤੇ ਚੜ੍ਹ ਕੇ ਆਏਗਾ ਫਿਰ ਤੈਨੂੰ ਉਸ ਡਾਢੇ ਨਹੀਂ ਐਸੀ ਮਾਰ ਮਾਰ ਦੇਣੀ ਆ ਕਿ ਦੁਨੀਆਂ 'ਚ ਤੈਨੂੰ ਕੋਈ ਬਚਾ ਵੀ ਨਹੀਂ ਸਕਦਾ, ਕਿਉਂਕਿ ਮਾਰੇ ਰੱਖ ਹੈ ਇੱਕੋ ਆਪ ਮਨੁੱਖ ਕਹਿ ਕਿਛ ਨਾ ਹੀ ਆਤ। ਅਸੀਂ ਚੜ੍ਹ ਕੇ ਹੰਕਾਰ 'ਚ ਨਹੀਂ, ਅਸੀਂ ਨਿਭ ਕੇ ਪਿਆਰ ਅਤੇ ਨਿਮਰਤਾ 'ਚ ਭਿੱਜ ਕੇ ਆਉਣਾ, ਜਿਹਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਸਾਡਾ ਤੁਹਾਡਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਬਾਣੇ ਔਰ ਬਾਣੀ ਦੇ ਧਾਰਨੀ ਬਣਾਉਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਵਾਹਿਗੁਰੂ ਜੀ ਕਾ ਖਾਲਸਾ,

ਆਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਥ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ।

ਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਚਿਤ ਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਧਰੇ, ਜੇ ਤਿਸ ਪਾਵੈ ਨਾਨਕਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ।

ਇੱਕ ਬਾਬਾ ਜਕਰ ਕਰਤੇ ਕੀੜ ਧੋਏ ਸੋ ਕਰ ਰੱਖ ਵਡਾਈ ਧੋਏ ਰਹਾਓ ਮਿਸਰੇ ਚਸਿਆ ਘੜੀਆਂ ਪੈਰਾਂ ਤਿੱਤੀ ਬਾਰੀ ਮਹੋਆ ਸੁਹਰ ਜੇ ਕੁਰ ਤਨੇਕ ਨਾਨਕ ਕਰਦੇ ਕੇ ਕੇਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਜਾਂ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਮ ਲਾਲੋ ਭਵਨ ਚਵਰੋ ਕਰੇ ਸਕਲ ਬੰਦਰਾਏ ਫੁੱਲਾਂ ਤਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈ ਨੈ ਨੈ ਤੋ ਏਕੋ ਸਹਿਸ ਮੂਰਤ ਨਾ ਏਕ ਤੋਹੇ ਸਹਿਸ ਪਦ ਵਿਮਲ ਨਨੇਕ ਪਦ ਗੰਧ ਬਿਨ ਸਹਿ ਤਵ ਗੰਧ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਲਮ ਕਰਾ

ਸਾਈ ਦਸਵੀ ਪ੍ਰਥਮਾ ਭਗਵਤ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ।

0: ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮੁੜ ਪੂਰ ਹੈ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੇ ਰਾਜ ਰਾਣੀਆਂ ਬੋਲੇ ਅਲਪਤਾ ਲੱਕ ਟੱਕਿਆ ਕਿ ਮੁੰਦਰੇ ਲੱਕ ਟੱਕਿਆ ਕਿ ਹਾਰ ਜਿਤਨ ਬਾਈ ਨਾਨਕਾ ਸੇਤਨ ਹੋਵੇ ਛਾਰ ਗਿਆਨ ਗਲਈ ਢੂੰਡੀਏ ਕਦਨਾ ਕਰੜਾ ਸਾਰ ਕਰਮ ਲੈ ਤਾ ਪਾਈਆ ਹੋਰ ਹਿਕਮਤ।

ਸਵਈਏ ਸ਼੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇਹ ਮੋਹ ਫੁਨ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜੋਬਨ ਰੂਪ ਮਾਇਆ ਮਦਮਾਤਾ, ਵਿਚਰਤ ਬਿਕਲ

ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾ

ਕੀਰਤ ਕਰਨ ਸਰਨ ਮਨ ਮੋਹਨ, ਜੋਹਨ ਪਾਪ ਵਿਦਾਰਨ ਕੋ, ਹਰ ਤਾਰਨ ਤਰਨ ਸਮਰੱਥ ਸਵੈ ਬਿਦ, ਕੁਲਹਿ ਸਮੂਹ ਉਧਾਰਨ ਸੋ, ਚਿਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਇਹੋ ਕਤ ਤੋਂ, ਮੂਰਤ ਕਰੀ ਚਸਾ।

ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰੋ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰ ਬੰਧਪ, ਬੂਜਨ ਕੀ ਸਭ ਸੂਝ ਪਰੀ, ਵਰਧਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ